मन में

Thank you.

नाथ स्लव सगल अंग रोम रोम कर काट काट सिखन के चरण पर

जात कट से तो पाग धरै।

मरो ताहर।

ਰਾਤ ਮਾਇਆ ਕੇ ਮਾਤੇ ਤੈਂ ਉੱਠ ਚੱਲ।

ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋ ਤ੍ਰਾਹੇ ਤ੍ਰਾਹੇ ਕਰ ਸ਼ਰਣੀ ਆਏ ਜਲ ਤੋ ਕਿਰਪਾ ਕੀਜੈ ਕਰ ਗੈਲੇ ਹੋ ਦਾਸ ਆਪਣੇ ਕੋ

ਦਰਦਿਸ ਢੂੰਡਣ ਜਾ ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨਾ ਮਨੈ ਬਸਾ ਲਾਲਚ ਝੂਠ ਵਿਕਾਰ ਬਹੁਤ

तो दो भुले से जम जम मर दे तेन कदे ना चूक ना आवे।

ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਨ ਸੇ ਵਿਅਤਨ ਪਾਇਆ ਮਾਂ ਨਾਨਕ ਗਾਵੀ ਗੁਣ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆਸਮਾਈ ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਵਰ ਪਤੀ ਮਾਈ ਜੇ ਹਉ ਜਾ ਨਾ ਖਾ ਨਾ ਹੀ ਕਹਿਣਾ ਕਸਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਹ ਜਿਤ ਸੁਭਾਵਾ ਵਿਣ ਭਾਣੇ ਘਨਾਇ ਕਰੀ ਜੇ ਤੀ ਸਿਰਠੋ ਪਾਈ ਵੇਖਾਂ ਵਿਣ ਕਰਮਾ ਕੀ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਕੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰ ਨਾ ਜਾਈ ਜੇ ਜੁਕਚਾਰੀ ਆਰਜਾ ਹੋ ਦਸੋਣੀ ਹੋਏ ਨਵਾ ਖੰਡਾ ਵਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਾਗ ਲਏ ਜਿਤ ਨਦਰ ਨਾ ਹੋਵੇ ਤਾਂ ਵਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਹਿਜ ਪੀਰ ਸੁਰਨਾ ਸੁਣਿਆ ਧਰ ਤਬਲਿਆ ਖਾਓ ਸੁਣੇ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲੂ ਨਾਨਕ ਭਗਤਾਂ ਸਦਾ ਵਿਗਾਓ ਸੁਣੇ ਦੁੱਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇ ਸੁਣਿਆ ਸ਼ਾਸ ਮਤ ਵੇਦ ਨਾਨਕ ਭਗਤਾਂ ਸਦਾ ਵਿਗਾਓ ਸੁਣੇ ਦੁੱਖ ਪਾਪ ਕਾ ਨਾਸ਼ ਸੁਣਿਆ ਸਤ ਸੰਦੋ ਗਿਆਨ ਸੁਣਿਆ ਅੜ ਸੜਕਾ ਇਸ਼ਨਾਨ ਸੁਣਿਆ ਪੜ ਪ੍ਰਭਾਵ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ ਸੁਣੇ ਅੰਦੇ ਪਾਵੈ ਰਾਹੂ ਸੁਣੇ ਅਥ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰ ਤੋਂ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਪੰਨਾ ਬਹੁ ਝੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸੁ ਪ੍ਰਗਟ ਜਾਏ ਮੰਨੈ ਮਾਗਰ ਚੱਲੈ ਪੰਥ ਮੰਨੈ ਧਰਮ ਸਿੱਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਗ ਦੁਆਰ ਮੰਨੈ ਪਰ ਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨ ਪੰਜੇ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਬਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾ ਤੁਰੰਗਾ ਕਿਨਾ ਬੂ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗ ਸਾਰ ਅਸੰਖ ਮੋਨ ਲਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਧ ਘੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੁੜੇ ਫਿਰਾਹੀ ਸੰਖ ਮਲੇਸ਼ ਮਲ ਭਾਖਾਏ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਤਾਵ ਗਮ ਗਮ ਸੰਖ ਲੋ ਸੰਖ ਹੈ ਸਰ ਭਾਰ ਹੋਇ ਅਖਰੀ ਨਾਵ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਨ ਅੱਖਰ ਸਰ ਸੰਯੋਗ ਵਖਾਨ ਜਿਨੇ ਲਿਖੇ ਤੇ ਸਰ ਨਾਹੀ ਜ ਫੁਰਮਾਏ ਤਿਵ ਤੇ ਪਾਹੀ ਜੇਤਾ ਕੀਤਾ ਤੇਤਾ ਨਾਉ ਮਿਰ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆਤ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ ਮੁਤ ਪ੍ਰੀਤੀ ਕਾਪੜ ਹੋਏ ਦੇ ਸਾਬੂਣ ਲਈ ਅਹ ਧੋਏ ਭਰੀਆ ਮਤ ਪਾਪਾਂ ਕੈ ਸੰਗ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਨ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜਾ ਪੇ ਹੀ ਕਾਹੁ ਨਾਨਕ ਹੁਕਮੀ ਆਵਹੁ ਜਾਹੁ
ਤੀਰਥਾ ਪਦਿਆ ਦੱਤ ਦਾਸ ਨੂੰ ਜੇ ਕੋ ਭਾਵ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬਰਮਾਉ ਸਤ ਸਵਾਨ ਸਦਾ ਮਨ ਚਾਉ ਕਵਨ ਸੁ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰਤੀ ਮਾਹ ਕਵਨ ਚਿਤ ਹੋਆ ਆਕਾਰ ਵਿਲ ਨਾ ਪਾਈਏ ਪੰਡਤੀ ਜੇ ਹੋਵੇ ਲਿਖ ਪੁਰਾ ਨੂੰ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾ ਨੂੰ ਥਿਤ ਵਾਰ ਨਾ ਜੋਗੀ ਜਾ ਨਾ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣ ਸੋਈ ਕਿਉਂ ਕਰਾ ਕੰਕਿ ਵਿਸਾਲਾ ਹੀ ਕਵਰਣੀ ਕਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੀ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲਾ ਖਾਗਾ ਸਾ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤੂ ਸਹਿ ਸੋ ਅਠਾਰਾਂ ਕਹਿਣ ਕਤੇਬਾਂ ਅਸਲ ਵੇ ਕਧਾਤੂ ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਾਏ ਸਮੁੰਦ ਨਾ ਜਾਣੀਏ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਧੁੱਲ ਨਾ ਹੋਵਣੀ ਜਿਤ ਮਨੋ ਨਾ ਵਿਸਰਾਇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦਿਨ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾਉ ਏ ਵਡੂਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵਡਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਦ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਤਮਾਏ ਕਿਤੇ ਮੰਗੈ ਜੋਧ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪਤ ਟਹਿਮ ਵਿਕਾਰ ਕਿਤੇ ਲੈ ਮੁਕਰ ਪਾਏ ਕਿਤੇ ਮੂਰਖਾਏ ਕਾਏ ਕਿਤੇ ਦੁਖ ਭੁਖ ਸਦ ਮਾਰ ਪਿਦਾ ਤੇਰੀ ਦਾ ਤਾਰ ਬੰਦ ਕਲਾਸ਼ੀ ਭਾਣ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੱਖ ਨ ਪਾਇਓ ਜਾਣੈ ਜੇ ਤੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕਈ ਕੇ ਜਿਸਨੋ ਬਖਸ਼ੇ ਸਭ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲਾ ਵੈ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਵਲਾਏ ਆਖਾ ਵੇਦ ਪਾਠ ਪੁਰਾ ਨੂੰ ਆਖੈ ਪੜੇ ਕਰੈ ਵਖਿਆ ਨੂੰ ਆਖੈ ਬ੍ਰਹਮੇ ਆਖਾ ਹਿੰਦੂ ਆਖੈ ਗੋਪੀ ਤੈ ਗੋਬਿੰਦ ਆਖਾ ਈਸ਼ਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕਿਤੇ ਆਖੈ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਜਾਏ ਕਿਤੇ ਕਿਤੇ ਹੋਰ ਕਰੇ ਤਾਖ ਨ ਸਕੈ ਕਹੀ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਾਂ ਲਿਖੀਐ ਸਹਿਰੂ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦੋ ਨੇ ਕੋ ਸੰਖਾ ਕਿਤੇ ਵਾਵਨ ਹਾਰੇ ਕਿਤੇ ਰਾਗ ਪਰਿਸੋ ਕਹੀਐ ਨ ਕਿਤੇ ਗਾਵਨ ਹਾਰੇ ਗਾਵੇ ਤੋਨ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਹਿੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੀ ਗਾਵੇ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੀ ਗਾਵੈ ਮੋਹਨੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੀ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਤਨਾਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਉ ਸਿਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਪਤ ਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੁ ਸ਼ਾਹਾਂ ਪਾਤ ਸਾਹਿਬ ਨਾਨਕੁ ਰਹਿਣ ਰਜਾਈ ਮੰਦਾ ਸੰਤੋਖ ਸ਼ਰਮ ਪਤੋਲੀ ਧਿਆਨ ਕਰੈ ਬਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਾਗ ਜੀਤ ਆਦੇਸ਼
ਤਸਾ ਆਦੇ ਸਵਾਦੋ ਨੀਲੋ ਨਾਦੋ ਨਾਹਤ ਜੋਗ ਜੁਗ ਇੱਕੋ ਬੇਸ ਭੁਗਤ ਆਂਦਾ ਭੰਡਾਰਨ ਘਟ ਘਟ ਵਾਜੈ ਨਾ ਦੋ ਆਪਨਾਥ ਨਾਤੀ ਸਭ ਜਾ ਕੀ ਰਤ ਸਦਵਰਾ ਸਾਧ ਸੰਜੋਗ ਬਜੋਗ ਦੋ ਕਾਰ ਤਲਾਵੈ ਲੇਖੇ ਆਵੈ ਭਾਗ ਵਾਦੇਸ ਤਸਾ ਆਦੇਸ ਵਾਦੋ ਨੀਲੋ ਨਾਦੋ ਨਾਹਤ ਜੋਗ ਜੁਗ ਇੱਕੋ ਬੇਸ ਏਕਾ ਮਾਈ ਜੁਗਤ ਵਿਆਈ ਤੰਜੇ ਲੇ ਪਰਵਾਰ ਨੂੰ ਇੱਕ ਸੰਸਾਰਿਕ ਭੰਡਾਰੀ ਅਕਲਾਜ ਦੀ ਬਾਰ ਨੂੰ ਜੁਗਤ ਸੁਭਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਨ ਹੋ ਵੇਖੈ ਉਹਨਾਂ ਨਜ਼ਰ ਨਾ ਆਵੈ ਬੁਖਤਾ ਹੋ ਵਿਡਾਨ ਆਦੇਸ ਤਸਾ ਆਦੇਸ ਆਦੋ ਨੀਲੋ ਨਾਦ ਨਾਹਤ ਜੋਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ ਜੋਗ ਸੁਪਾਇਆ ਸੁਕਾ ਬਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਾ ਆਦੇਸ ਆਦੁ ਨੀਲ ਨਾਦ ਨਾਹਤ ਜੋਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਗੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਂ ਆਈ ਰੀਸ ਨਾਨਕ ਨਦਰੀ ਪਾਈ ਆਏ ਕੁੜੀ ਕੂੜਾ ਠੀਸ ਆਖਣ ਜੋਰ ਛੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਾਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੀ ਸਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕੋ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਥੈ ਸੋਹਨ ਪੰਜ ਪਰਵਾਰ ਨੂੰ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਏ ਉਥੈ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਵਨ ਪਾਣੀ ਬੈ ਸੰਤਰ ਕਿਤੇ ਕਾਨ ਮਹੀਸ਼ ਕਿਤੇ ਬ੍ਰਹਮ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮਿਰ ਕਿਤੇ ਕਿਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾ ਨੁਮਨ ਕੇਤੇ ਕੇਤੇ ਰਤਨ ਸੰਬੰਦ ਕੀਤੀਆਂ ਖਾਣੀ ਕੀਤੀਆਂ ਮਾਣੀ ਕੇਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕੀਤੀਆਂ ਨਾ ਜਾਏ ਜੇ ਕੋ ਕਹਿ ਪੱਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਂਬਲ ਸੂਰ ਤਨਮੈ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕ ਰੂਪ ਨਾ ਕਥਨੇ ਜਾਹੀ ਨਾਏ ਮਰਨ ਠਾਗੇ ਜਾਹੀ ਜਿਨਕੈ ਰਾਮ ਵਸੈ ਮਨ ਮਾਏ ਤਿਥੈ ਭਗਤ ਵਸਹਿ ਕੇ ਲੋ ਕਰਹਿ ਨਾ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਇੱਥੈ ਲੋ ਲੋ ਆਕਾਰ ਜਿਵ ਜਿ ਹੁਕਮ ਤਵੈ ਤਪਕਾਰ ਵੇਖੈ ਵਿਗਸੈ ਕਰ ਵਿਚਾਰੂ ਨਾਨਕੋ ਕਥਨਾਮ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਅਥਿਆਰ ਭਉ ਖਲਾਗਨ ਤਪਤਾਊ ਭਾਂਟਾ ਭਉ ਅੰਮ੍ਰਿਤ ਤਟਾਲ ਖੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਧੋ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਬਾਗ ਪਾਤਸ਼ਾਹ ਦਸਵੀਂ ਛਪੈ ਸ਼ੰਤੋ ਪ੍ਰਸਾਦ ਚੱਕਰ ਚਿਹਨਰ ਵਰਨ ਜਾਤਰ ਪਾਤ ਨੈ ਜੀ ਰੂਪ ਰੰਗਾ ਰੇਖ ਪੇ ਕੋ ਕਰਨ ਸਖਤ ਕੇ ਅਚਲ ਮੂਰਤਾਂ ਪਉ ਪ੍ਰਕਾਸ਼ ਮਿੱਤੋ ਚ ਕਿਹ ਜੈ ਕੋਟਿੰਦਨ ਦਨਾਨ ਸ਼ਾਹ ਸ਼ਾਹਣ ਗਣਿ ਜੈ ਤ੍ਰਿ ਭਵਨ ਮਿਹ ਪਉ ਸੁਰ ਨਾਰਾ ਸੁਰ ਨੀਤ ਨਿਦ ਬੰਤਰਨ ਕਹਿਤ ਤਾਵ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭਜੰਗ ਪ੍ਰਜਾਤ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ
ਨਮਸਤਕ ਸੁਵਿਕਾ, ਨਮਸਤਕ ਨੇਕਾ, ਨਮਸਤਕ ਭੂਤੇ, ਨਮਸਤਕ ਜੂਪੇ, ਨਮਸਤਕ ਕਰਮੀ, ਨਮਸਤਕ ਭਰਮੀ, ਨਮਸਤਕ ਨਰਧਾਮੀ, ਨਮਸਤਕ ਨਰਬਾਮੀ, ਨਮਸਤਕ ਕਰਮ, ਨਮਸਤਕ ਧਰਮ, ਨਮਸਤਕ ਨਾਮਕ, ਨਮਸਤਕ ਧਾਮਕ, ਨਮਸਤਕ ਜੀਤੇ, ਨਮਸਤਕ ਪੀਤੇ, ਨਮਸਤਕ ਬਾਹੀ, ਨਮਸਤਕ ਢਾਹੀ, ਨਮਸਤਕ ਨੀਲੇ, ਨਮਸਤਕ ਨਾਦੇ, ਨਮਸਤਕ ਸ਼ੇਦੇ, ਨਮਸਤਕ ਗਾਦੇ, ਨਮਸਤਕ ਗੰਜੇ, ਨਮਸਤਕ ਪੰਜੇ, ਨਮਸਤਕ ਉਦਾਰੇ, ਨਮਸਤਕ ਪਾਰੇ, ਨਮਸਤਕ ਸੁਵਿਕਾ, ਨਮਸਤਕ ਨੇਕਾ, ਨਮਸਤਕ ਭੂਤ, ਨਮਸਤਕ ਜੂਪੇ, ਨਮਸਤਕ ਕਰਮ, ਨਮਸਤਕ ਨਰਭਰਮੇ, ਨਮਸਤਕ ਨਿਰਦੇਸੇ, ਨਮਸਤਕ ਨਿਰਪੇਸੇ, ਨਮਸਤਕ ਨਰਨਾਮੇ, ਨਮਸਤਕ ਨਰਕਾਮੇ, ਨਮਸਤਕ ਨਰਧਾਤੇ, ਨਮਸਤਕ ਨਰਕਾਤੇ, ਨਮਸਤਕ ਨਰਧੂਤੇ, ਨਮਸਤਕ ਭੂਤੇ, ਨਮਸਤਕ ਲੋਕੇ, ਨਮਸਤਕ ਸੋਕੇ, ਨਮਸਤਕ ਨਰਤਾਪੇ, ਨਮਸਤਕ ਥਾਪੇ, ਨਮਸਤਕ ਧਰਮਾਨੇ, ਨਮਸਤਕ ਨਿਧਾਨੇ, ਨਮਸਤਕ ਗਾਹੀ, ਨਮਸਤਕ ਬਾਹੀ, ਨਮਸਤਕ ਤਰਵਰਗੀ, ਨਮਸਤਕ ਸਰਗੀ, ਨਮਸਤਕ ਪ੍ਰਭੋਗੀ, ਨਮਸਤਕ ਸੁਜੋਗੀ, ਨਮਸਤਕ ਰੰਗੀ, ਨਮਸਤਕ ਭੰਗੀ, ਨਮਸਤਕ ਗਾਮੀ, ਨਮਸਤਕ ਸਰਮੀ, ਨਮਸਤਕ ਜਲਾਸਰੀ, ਨਮਸਤਕ ਨਿਰਾਸਰੀ, ਨਮਸਤਕ ਜਾਤੀ, ਨਮਸਤਕ ਪਾਤੀ, ਨਮਸਤਕ ਮਜਬੀ, ਨਮਸਤਕ ਸਜਬੀ, ਦੇਸੰਗ ਦੇਸੀ, ਨਮਸਤਕ ਭੀਸੀ, ਨਮਸਤਕ ਨਿਰਧਾਮੇ, ਨਮਸਤਕ ਨਿਰਬਾਮੇ, ਨਮੋ ਸਰਵਕਾਲੇ, ਨਮੋ ਸਰਵਦਿਆਲੇ, ਨਮੋ ਸਰਵਰੂਪੇ, ਨਮੋ ਸਰਵਭੂਪੇ, ਨਮੋ ਸਰਵਖਾਪੇ, ਨਮੋ ਸਰਵਥਾਪੇ, ਨਮੋ ਸਰਵਕਾਲੇ, ਨਮੋ ਸਰਵਪਾਲੇ, ਨਮਸਤਸ ਦੇਵੈ, ਨਮਸਤਕ ਭੀਵੈ, ਨਮਸਤਕ ਜਨਮੇ, ਨਮਸਤਕ ਸੁਬਨਮੇ, ਨਮ ਸਰਬ ਗਾਉਣੇ, ਨਮ ਸਰਬ ਪਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਕ ਦਿਆਲੇ, ਨਮਸਤਕ ਵਰਣੇ, ਨਮਸਤਕ ਮਰਣੇ, ਨਮਸਤਕ ਜਰਾਰ, ਨਮਸਤਕ ਰਤਾਰੰਗ, ਨਮ ਸਰਬ ਧੰਦੀ, ਨਮੋਸਤਾ ਬੰਦੀ, ਨਮਸਤਕ ਸਾਕੇ, ਨਮਸਤਕ ਨਰਬਾਕੀ, ਨਮਸਤਕ ਰਹੀਮੇ, ਨਮਸਤਕ ਕਰੀਮੇ, ਨਮਸਤਕ ਅਨੰਤੇ, ਨਮਸਤਕ ਮਹੰਤੇ, ਨਮਸਤਕ ਤਰਾਗੇ, ਨਮਸਤਕ ਸੁਹਾਗੇ, ਨਮ ਸਰਬ ਸੋਖੰ, ਨਮ ਸਰਬ ਪੋਖੰ, ਨਮ ਸਰਬ ਕਰਤਾ, ਨਮ ਸਰਬ ਹਰਤਾ, ਨਮ ਜੋਗ ਜੋਗੇ, ਨਮ ਭੋਗ ਭੋਗੇ, ਨਮ ਸਰਬ ਦਿਆਲੇ, ਨਮ ਸਰਬ ਪਾਲੇ, ਚਾਤਰੀ ਸ਼ੰਤੋ ਪ੍ਰਸਾਦ, ਰੂਪ ਅਨੂਪ ਜੂਹਾ ਪੂ ਹੈ, ਲਿਖ ਭੇਖ ਨਾਮ ਕਾਮ ਹੈ, ਅਧੇਹ ਪੇਹ ਜੀਤਾ ਪੀਤਾ, ਤ੍ਰਮਾਨ ਦਾਨ ਤ੍ਰਵਰਗ ਸਵਰਗ, ਨੀਲ ਨਾਦ ਜੇ ਹੈ ਜਾਦ, ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ, ਅਗਾਂਜੈ ਪਾਂਜੈ ਛੂਜੈ ਛਾਂਜੈ, ਮੀਖ ਰਿਪੀਕ ਹੈ ਧੰਦ ਹੈ, ਨਿਰਬੰਧ ਹੈ ਨਿਰਬੂਜ ਹੈ, ਸੂਜ ਹੈ ਕਾਲ ਹੈ ਜਾਲ ਹੈ, ਅਲਾਹ ਹੈ ਜਹ ਅਨੰਤ ਹੈ ਮਹੰਤ ਹੈ, ਲੀਕਨ ਸ੍ਰੀਕਨ ਰਲਾਮ ਹੈ ਸਭ ਹੈ, ਗਮ ਹੈ ਜਮ ਹੈ ਭੂਤ ਹੈ ਛੂਤ ਹੈ, ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ, ਅਜੀਤ ਹੈ ਪੀਤ ਹੈ ਬਾਹ ਗਾਹ ਹੈ, ਮਾਨਨ ਦਾਨ ਹੈ ਨੇਕ ਹੈ ਫਿਰ ਏਕ ਹੈ, ਭਜੰਗ ਪ੍ਰਜਾਤ ਛੰਦ, ਨਮ ਸਰਮਾਨੇ ਸਮਸਤੀ ਨਿਧਾਨੇ, ਨਮ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮ ਸਰ ਪਾਲੇ, ਨਮ ਸਰ ਗਾਉਣੇ, ਨਮ ਸਰ ਪਾਉਣੇ, ਅਨੰਗੀਏ ਨਾਥੇ ਨਰਸੰਗੀ ਪਰਮਾਥੇ, ਨਮ ਭਨ ਭਾਨੇ, ਨਮ ਮਨ ਮਾਨੇ, ਨਮੋ ਚੰਦਰ ਚੰਦਰੇ, ਨਮ ਭਨ ਭਾਨੇ, ਨਮੋ ਗੀਤ ਗੀਤੇ, ਨਮ ਧਨ ਧਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮ ਭਨ ਭਾਨੇ, ਨਮ ਬਾਦ ਬਾਦੇ, ਅਨੰਗੀ ਨਾਮੇ, ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ, ਸਮਸਤੇ ਭੂਤੇ ਕਲੰਕੋਂ ਬਿਨਾਂ ਨਿਕਲਾਂਕੀ ਸਰੂਪੇ, ਨਮੋ ਰਾਜ ਰਾਜ ਸੁਨ ਪਰਮ ਰੂਪੇ, ਨਮੋ ਜੋਗ ਜੋਗ ਸੁਨ ਪਰਮ ਸਿੱਧੇ, ਨਮੋ ਰਾਜ ਰਾਜ ਸੁਨ ਪਰਮ ਵਿਦੇ, ਨਮੋ ਸ਼ਸਤਰ ਪਾਣੀ, ਨਮੋ ਅਸਤਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਪਰਮੀ ਭੋਗੀ ਭੋਗਤੇ, ਨਮੋ ਜੋਗ ਜੋਗ ਸੁਨ ਪਰਮ ਜੋਗਤੇ, ਨਮੋ ਨਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤਾ ਪ੍ਰੇਤ ਦੇਵ ਸਧਰਮੇ, ਨਮੋ ਰੋਗਰਤਾ, ਨਮੋ ਰਾਗ ਰੂਪੇ, ਨਮੋ ਸ਼ਾਹ ਸ਼ਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤਕ ਸ਼ਨਾਨੀ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਦਾਨੰਦ ਸਰਵਮ ਪ੍ਰਣਾਸੀ, ਰੂਪੇ ਰੂਪੇ ਸਮਸਤਲ ਨਿਵਾਸੀ, ਸਦਾ ਸਦਾ ਬੁੱਧ ਦਾ ਬ੍ਰਿਧ ਕਰਤਾ, ਦੋਰ ਦਰਦੰਗਾ ਗੰਗੋਗ ਹਰਤਾ, ਪਰਮ ਪਰਮ ਪਰਮੇਸ਼ਵਰ ਪੁਰਸ਼ ਪਾਲੰਗ, ਸਦਾ ਸਰਵਦਾ ਸਦਦਾਤਾ ਦਿਆਲੰਗ, ਅਸ਼ੇਦੀ ਅਪੇਦੀ ਅਨਾਮੰਗ ਕਾਮੰਗ, ਸਮਸਤ ਪਰਾਜੀ ਸਮਸਤ ਤਾਮੰਗ, ਤੇਰਾ ਜੋਰ ਚਾਤਰੀ ਛੰਦ, ਜਲੇ ਹੈ ਥਲੇ ਹੈ ਪੀਤ ਹੈ ਅਪੇ ਹੈ, ਪ੍ਰਭੂ ਹੈ ਜੋ ਹੈ ਦੇਸ ਹੈ ਭੇਸ ਹੈ, ਭਜੰਗ ਪ੍ਰਜਾ ਛੰਦ, ਅਗਾਧੇ ਅਬਾਧੇ ਅਨੰਦੀ ਸਰੂਪੇ, ਨਮ ਸਰਮਾਨੀ ਸਮਸਤੀ ਨਿਧਾਨੇ, ਨਮਸਤੋਂ ਨਰਨਾਥੇ, ਨਮਸਤੋਂ ਪਰਮਾਥੇ, ਨਮਸਤੋਂ ਗੰਜੇ, ਨਮਸਤੋਂ ਪੰਜੇ, ਨਮਸਤਵੰਗ ਕਾਲੇ, ਨਮਸਤਵੰਗ ਪਾਲੇ, ਨਮ ਸਰਬਦੇਸੇ, ਨਮ ਸਰਭੇਸੇ, ਨਮੋ ਰਾਜ ਰਾਜੇ, ਨਮੋ ਸਾਹ ਸਾਜੇ, ਨਮੋ ਸ਼ਾਹ ਸ਼ਾਹ, ਨਮ ਮਾਮਾਏ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਗ ਰੋਕੇ, ਨਮੋ ਸੋਖ ਸੋਖੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰਗ, ਨਮੋ ਸਰਭੀਤੰਗ, ਨਮੋ ਸਰਬ ਗਿਆਨੰਗ, ਨਮੋ ਪਰਮ ਤਾਰੰਗ, ਨਮੋ ਸਰਬ ਜੰਤਰੰਗ, ਨਮੋ ਸਰਬ ਮੰਤਰੰਗ, ਨਮੋ ਸਰਬ ਗਿਆਨੰਗ, ਨਮੋ ਪਰਮ ਤਾਰੰਗ, ਨਮੋ ਸਰਬ ਮੰਤਰੰਗ, ਨਮੋ ਸਰਬ ਜੰਤਰੰਗ, ਨਮੋ ਸਰਬ ਦ੍ਰਿਸ਼ੰਗ, ਨਮੋ ਸਰਬ ਕ੍ਰਿਸ਼ੰਗ, ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ, ਨਮੋ ਬੀਜ ਬੀਜੇ, ਨਮੋ ਜੀਵ ਜੀਵੰਗ, ਨਮੋ ਬੀਜ ਬੀਜੇ, ਖਿਜੇ ਭਿਜੇ, ਸਮਸਤੰਗ ਪ੍ਰਸਿੱਜੇ, ਕਿਰਪਾਲੰਗ, ਸਰੂਪੇ ਕੁਕਰਮ ਪ੍ਰਣਾਸੀ, ਸਦਾ ਸਰਬਦਾ ਰਹਿਤ ਸਿਧੰਗ ਨਿਵਾਸੀ, ਚਰਪੜ ਚੰਦੋ ਪ੍ਰਸਾਦ,
ਅੰਮ੍ਰਿਤ ਕਰਮੀ ਅੰਮ੍ਰਿਤ ਧਰਮੇ ਖਲ ਜੋਗੀ ਚਲ ਭੋਗੀ ਚਲ ਰਾਜੀ ਅਟਲ ਸਾਜੇ ਖਲ ਧਰਮ ਲਖ ਕਰਮੰ ਸਰਵੰ ਦਾਤਾ ਸਰਵੰ ਗਾਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤਰਾਨੰ ਸਰਵੰ ਮੁਕਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰਵਾਲ ਛੰਦੋ ਪ੍ਰਸਾਦ ਆਦਿ ਰੂਪ ਨਾਦ ਮੂਰ ਜੋਨ ਪੁਰਖ ਅਪਾਰੂ ਸਰਵ ਮੰਤਰ ਮਾਨਦੇ ਬੇਵਾਦ ਉਦਾਰੂ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲੂ ਜਤ ਸਵਰਾਜ ਅਧੋ ਤੁਰੋ ਪ੍ਰਸਾਦ ਆਮ ਠਾਮ ਨਾ ਜਾਤ ਜਾਕ ਰੂਪ ਰੰਗ ਨ ਰੇਖੋ ਆਦਿ ਪੁਰਖ ਦਾਨ ਮੂਰਤ ਜੋ ਨਾਦ ਸੇਖਾ ਦੇ ਸੋ ਨ ਭੇਜ ਜਾਕ ਰੂਪ ਰੇਖ ਨ ਰਾਗ ਜਤ ਤਤ ਦਿਸਾ ਵਿਸਾ ਫੈਲਿਓ ਅਨਰਾਗ ਨਾਮ ਕਾਮ ਵਿਹੀਨ ਭੇਖ ਤਾਪ ਮੁਨ ਜਾਹੀ ਸਰਵ ਮਾਨ ਸਰਵ ਤਰਮਾਨ ਸਦਾ ਮਨ ਤਾਹੀ ਇੱਕ ਮੂਰਤ ਨਿਕ ਦਰਸ਼ਨ ਕਿਨ ਰੂਪ ਅਨੇਕ ਖੇਲ ਖੇਲਿਆ ਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਨੀ ਜੇ ਬੇਦ ਵਰਕ ਤੇਵ ਰੂਪ ਰੰਗ ਨ ਜਾਤ ਪਾਸ ਜਾਨੀ ਕਿਸ ਦੇਵ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰ ਚਤ ਚੱਕ ਮਾਨੀ ਪੁਰਤੀਨ ਲੋਕ ਚੌਦਾਂ ਹੈ ਕਿ ਬੈਖੇ ਜਗ ਜਾਪੀ ਜੇ ਜਾਪ ਅਦ ਦੇਵਨਾਦ ਮੂਰਤ ਆਪਿਓ ਸਭਾ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰੂ ਸਰਬ ਸਰੁਚ ਸੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਧੀਸ ਧਰਮ ਧਾਮ ਸੁ ਪਰਮ ਰਹਿਤ ਭੂਤ ਲੱਖ ਪੇਸੁ ਅੰਗ ਰਾਗ ਨ ਰੰਗ ਜਾਕੈ ਜਾਤ ਪਾਤਰ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾ ਕਾਮ ਆਪ ਰੂਪ ਮੀ ਕਾਨ ਉਸਤ ਦੇਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨਾਦ ਰੂਪ ਸੂਤ ਅੰਗਹੀਨ ਭੰਗ ਨਾਤਮ ਇਕ ਪੁਰਖ ਪਾਰੂ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤ ਪਾਰ ਸਰਵ ਗੰਤਾ ਸਰਵੰਤਾ ਸਰਵ ਤੇਨ ਭੇਖ ਸਰਵ ਸ਼ਾਸਤਰ ਨ ਜਾਨੀ ਜੇ ਰੂਪ ਰੰਗ ਰੇਖ ਪਰਮਵੀਤ ਪ੍ਰਾਣ ਜਾਕ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵੀ ਬਹੁ ਚੈ ਤੁ ਮਤ ਭਾਰ ਸੰਤੋ ਪ੍ਰਸਾਦ ਗੁਣ ਗਾਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾ ਨਾਂਗਨ ਭਉ ਪ੍ਰਕਾਸ਼ ਨਿਸਦਨ ਆਸੋ ਆ ਜਾਨ ਬਾਹੂ ਸ਼ਾਹਨ ਸ਼ਾਹੂ ਰਾਜਾਨ ਰਾਜ ਭਾਨਾਨ ਭਾਣ ਦੇਵਾਂ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਗ ਕਾਨ ਰੰਗ ਕਾਲਾਨ ਕਾਲਵਨ ਪੁਤੰਗਾ ਬਾ ਭੰਗਤ ਮਿਥ ਪਾਰੂ ਗੁਣ ਗਾਨ ਉਧਾਰੂ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਦਤ ਪ੍ਰਚੰਡ ਮਿਥ ਗਾਤਿਆ ਖੰਡ ਲਿਸਿਆ ਕਰਮ ਦ੍ਰਿਸ਼ ਧਰਮ ਸਰਬਾ ਪ੍ਰਣਾਂਡ ਅੰਡਨ ਵਾਢਾ ਚਾਤਰੀ ਸੰਤੋ ਪ੍ਰਸਾਦ ਕੁਬੰਦੇ ਮੁਕੰਦੇ ਉਧਾਰੇ ਭਾਰੇ ਹਰਿਅੰਕਰ ਨਿਰਨਾਮੇ ਅਕਾਮੇ ਭਜੰਗ ਪ੍ਰਜਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰੈ ਨ ਮਿਤਰੈ ਨ ਪਰਮ ਨ ਪਿਤਰੈ ਨ ਕਰਮ ਨ ਕਾਇ ਜਨਮ ਗੰਜਾਇ ਨ ਚਿਤਰੈ ਨ ਮਿਤਰੈ ਪਰਿਹੰ ਪਵਿਤਰੈ ਪ੍ਰਤੀਸੈ ਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦੋ ਪ੍ਰਸਾਦ ਕਾਤੇ ਕਿ ਆਸ਼ਿਸ਼ ਦੇਸੈ ਕਿ ਆਪਿਜ ਪਿਸੈ ਕਿ ਆ ਗੰਜ ਕਰਮ ਕਿ ਆ ਪੰਜ ਭਰਮੈ ਕਿ ਆਪਿਜ ਲੋਕੈ ਕਿ ਆਦਿ ਸੋਕੈ ਕਿ ਅਵਧੁਤ ਵਰਣੈ ਕਿ ਵਿਭੂਤ ਕਰਣੈ ਕਿ ਰਾਜਨ ਪ੍ਰਭੈ ਕਿ ਧਰਮ ਤੁਜੈ ਕਿ ਆਸੁਖ ਵਰਣੈ ਕਿ ਸਰਬਾ ਭਰਣੈ ਕਿ ਜਗਤ ਗ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਉ ਨੂਪ ਹੈ ਕਿ ਆਦਿ ਦੀਪ ਹੈ ਕਿ ਆਪ ਭੀ ਬੈਂਗ ਛਤਰੰਗ ਬਹੀਨ ਹੈ ਕਿ ਕੈ ਦੀਨ ਹੈ ਕਿ ਰੋਜੀ ਰਜਾ ਕੈ ਨੀਮਾ ਰਿਹਾ ਕਹਿ ਕਿ ਪਾਕ ਬੈ ਬੈਂਗ ਅਬਲ ਗੈ ਬੈ ਕਿ ਅਬਲ ਗੁਨਾਹ ਹੈ ਕਿ ਸ਼ਾਹ ਸ਼ਾਹ ਕਾਰਨ ਕੁਨੰਦਾ ਹੈ ਕਿ ਰੋਜੀ ਦਹਿੰਦਾ ਕਿ ਰਾਜ ਕਰੀਮ ਹੈ ਕਰਮ ਕਰੀਮ ਹੈ ਕਿ ਸਰਬੰਗ ਕਲੀਏ ਕਿ ਸਰਬੰਗ ਦਲੀਏ ਕਿ ਸਰਬਤਰ ਮਾਨਿਆ ਕਿ ਸਰਬਤ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਕਿ ਸਰਬਤ ਦੇਸਾ ਕਿ ਸਰਬਤਰ ਪੇਸਾ ਹੈ ਕਿ ਸਰਬਤ ਰਾਜਾ ਕਿ ਸਰਬਤ ਸਾਜਾ ਹੈ ਕਿ ਸਰਬਤ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਓ ਕਿ ਸਰਬਤਰ ਪਾਹੋ ਕਿ ਸਰਬਤ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕੇ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਤ੍ਰੋਣ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾੜ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਮਾਨਿਆ ਸਦਾ ਪ੍ਰਧਾਨ ਹੈ ਕਿ ਸਰਬਤ ਜਾਪਿਆ ਕਿ ਸਰਬਤ ਥਾਪਿਆ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਾਨਾ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗਲੀ ਮੈਂ ਕਿ ਪਰਮ ਭੀਮ ਹੈ ਕਿ ਆਕੁਲ ਉਲਾਮ ਹੈ ਕਿ ਸਾਹਿਬ ਕਲਾਮਾ ਹੈ ਇਹ ਸੁਣਲ ਵਜੂ ਹੈ ਤਮਾਮ ਰੁਜੂ ਹੈ ਮੈਂ ਸੁਸਲਾਮਾ ਸ਼ਾਲੀ ਖਤਮ ਉਦਾਮਾ ਗਨੀਮਲ ਸ਼ਿਕਾਸ਼ਤ ਗਰੀਬਲ ਪਸਤਾ ਬਿਲੰਦਲ ਮਕਾਨਾ ਜਮੀਨਲ ਜਮਾਨਾ ਤਮੀ ਜਲ ਤਮਾਮ ਰੁਜੂਲ ਨਿਧਾਨਾ ਹਰਿਪੁਲ ਜੀ ਮਰ ਜਾ ਇੱਕ ਯਕੀਨ ਨਿਕੁਲ ਤਰੰਗ ਭੀਦ ਭਾਂਗਾ ਜਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਰੁਖ ਸਰੂਪ ਹੈ ਤ੍ਰਮੁਕਤ ਭੂਤ ਹੈ ਪ੍ਰਭੁਕਤ ਪ੍ਰਭਾਂਸ ਦੁੱਖ ਸੁਦਾ ਹੈ ਸਦਾ ਵੰਸ਼ਰੂਪ ਭੇਦੀ ਅਨੂਪ ਹੈ ਸਮਸਤ ਉਪਰਾਜਨ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਤੈਵਲ ਕਾਮ ਹੈ ਰਬਾਸ ਰੂਪਾਂ ਗਾਧ ਅਨੂਪ ਹੈ
ਓਅੰਗਾ ਦਰੂਪਨਾ ਸਰੂਪੈ ਨੰਗੀ ਅਨਾਮੇ ਤਰਭੰਗੀ ਤਰਕਾਮੇ ਤਰਭੰਗ ਤਰਬਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸਰਬਣ ਰਾਗੇ ਤਿਰਭੋਗ ਸਰੂਪੈ ਸਹਿਜੈ ਸ਼ੂਦਨ ਨਰਕੰ ਪ੍ਰਣਾਸ਼ੈ ਪ੍ਰੀਤਲ ਪ੍ਰਭਾਸੈ ਨਕਤ ਪ੍ਰਭਾ ਸਦਾ ਵੰਗ ਸਦਾ ਭੋਗ ਸਰੂਪ ਪ੍ਰਯੋਗਤ ਅਨੂਪੈ ਚਾਚਰੀ ਅਨੂਪ ਹੈ ਨਿਰੁਖ ਸਦਾ ਹੈ ਭੁਗਤ ਪ੍ਰਭ ਹੈ ਅਨੁਖ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਨਾਂਗਾ ਭੀਖ ਲੇਖ ਭਰਮ ਕਰਮ ਨਾਦ ਜੁਗਾਦ ਅਜੈ ਬਹ ਭੂਤ ਤੂਤ ਨਾਸ ਉਦਾਸ ਧੰਦ ਬੰਦ ਭਗਤ ਬ੍ਰਗਤ ਨਾਸ ਪ੍ਰਕਾਸ਼ਨ ਚੰਦ ਸੁਨੰਤ ਲਿਖ ਦੇਖ ਅਲੇਖ ਭੀਖ ਟਾ ਗਾ ਸੰਭ ਗਮ ਨੀਲ ਨਾਦ ਨਿਤ ਸੁਨਤ ਜਾਤ ਜਾਤ ਚਰਪੜ ਛੰਦੋ ਪ੍ਰਸਾਦ ਸਰਵੰਹੰਤਾ ਸਰਵੰਹੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰਪ੍ਰਾਣ ਸਰਵੰਤਰਾਣ ਸਰਵੰਕਰਮ ਸਰਵੰਧਰਮੰ ਸਰਵੰਯੁਗਤਾ ਸਰਵੰਕਤਾ ਸਾਵਲ ਛੰਦੋ ਪ੍ਰਸਾਦ ਨਮ ਨਰਕ ਨਾਸੀ ਸਦੈ ਵੰਗ ਪ੍ਰਕਾਸ਼ਿ ਅਨੰਗੰਗ ਸਰੂਪੇ ਭੰਗ ਵਿਭੂਤੇ ਪ੍ਰਮਾਤਮ ਪ੍ਰਮਾਥਿ ਸਦਾ ਸਰਵਸਾਥੇ ਗਾਹ ਸਰੂਪ ਨਿਰਬਾਧ ਭੂਤੇ ਅਨੰਗੀ ਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰਨ ਪੁੱਤਰਨ ਸਤਰਨ ਮਿੱਤਰੇ ਨ ਤਾਤਨ ਮਾਤਨ ਜਾਤਨ ਪਾਤੈ ਨਰਸਾਕਨ ਸ੍ਰੀ ਕਮੀਤੋ ਮੀ ਖਸਦਾ ਵੰਗ ਪ੍ਰਭਾ ਹੈ ਜੈ ਹੈ ਜਾ ਭਗਵਤੀ ਛੰਦੋ ਪ੍ਰਸਾਦ ਕੇ ਜਾਹਰ ਜੂਨ ਕੇ ਹਾਜ਼ਰ ਜੁਰੈ ਮੈ ਸੁਭ ਸਲਾਮ ਸਮਸਤ ਕਲਾਮਕ ਸਾਹਿਬ ਦਿਮਾਗ ਗੁਸਨਲ ਚਿਰਾਗ ਕੇ ਕਾਮਲ ਕਰੀਮਕ ਰਾਜ ਕਰੀਮ ਗਰੋਜੀ ਦੈਨ ਦੈ ਕੇ ਰਾਜ ਕਰਿੰਦ ਕਰੀਮਲ ਕੁਮਾਲ ਹੈ ਕੁਸਨਲ ਜਮਾਲ ਹੈ ਗਨੀ ਮਲਕ ਰਾਜ ਹੈ ਗਰੀਬਲ ਨਿਵਾਜ ਹੈ ਹਰੀ ਪੋਸ਼ਕਾਨ ਹੈ ਰਾਸਲ ਪੁਕਾਰਨ ਕਲੰਕ ਪ੍ਰਣਾਸ਼ ਹੈ ਸਮਸਤ ਨਿਵਾਸ ਹੈ ਅਗੰਜਲ ਗਨੀਮ ਰਜਾ ਕਰਹੀਮ ਆਏ ਸਮਸਤੁਲ ਜਵਾਇ ਸਾਹਿਬ ਕ੍ਰਗਨ ਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਸਰਬਲ ਗਵਾਨ ਮੇ ਸਰਵਾਨ ਤਮਾਮ ਤਮੀ ਜੈ ਸਮਸਤੁਲ ਜੀ ਜੈ ਪਰਮ ਪਰਮੀਸ ਸਮਸਤੁਲ ਅਦੀਸ ਹੈ ਦੀ ਸਲ ਲੇਖ ਮੇ ਸਲ ਪੇਖਾਂ ਜਮੀ ਨਲ ਜਮਾ ਮੀ ਕੋਲੀ ਮੈਂ ਕਰੀ ਮਲ ਕੁਮਾਲ ਅੰਗ ਜੁਰਤ ਜਮਾਲ ਹੈ ਕੇ ਚੱਲੰਗ ਪ੍ਰਕਾਸ਼ ਸਿੰਘ ਮਿੱਤੋ ਸੁਭਾਸ ਸੰਗਿਆ ਜੋ ਸਰੂਪ ਅੰਗੇ ਮਿੱਤੋ ਬਭੂਤ ਅੰਗੇ ਮਿੱਤੋ ਬਸੰਗਿਆ ਆਤਮ ਪ੍ਰਭਾ ਅੰਗੇ ਚੱਲੰਗ ਨੰਗ ਅੰਗੇ ਮਿੱਤੋ ਅਭੰਗ ਮਤ ਪਾਰ ਛੰਦੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾ ਵਰ ਵਰ ਗੰਜਨ ਨਰ ਪਰ ਭਾਂਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡਨ ਪਵਨਾਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਆਣ ਸਿੰਝ ਆਸਨ ਭੰਗ ਉਪਮਾ ਬਾਰ ਗਤਮਿਤ ਉਦਾਰ ਜਲ ਥਲ ਮੰਡ ਦਸ ਵਿਸ ਭੰਡ ਜਲ ਥਲ ਮੰਦ ਦਸ ਵਿਸ ਬੇਅੰਤਨ ਪਵਨਾਸ਼ ਤਰ ਤਰ ਤ੍ਰਾਸ਼ ਆ ਜਾਨ ਬਾਹੁ ਕਸਦਾ ਹੋ ਓਂਕਾਰ ਆਦਿ ਗਤਨੀ ਨਾਦ ਖਨ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਛਜ ਗਾਦਾ ਜਿਨਾ ਬਾਤ ਅੰਜਨ ਗਾਦ ਅਨੰਜ ਬਾਤ ਅਣ ਟੁੱਟ ਭੰਡਾਰ ਠਠ ਪਾਰਾ ਡੀਠ ਧਰ ਮਦ ਢੀਠ ਕਰ ਮਨ ਬ੍ਰਣ ਅਨੰਤੂ ਦਾਤਾ ਮਹਨ ਥਰ ਬੁਲ ਮਨਾ ਸੰਤੋ ਪ੍ਰਸਾਦ ਕਰੁਣਾ ਲੈ ਹੈ ਹਰ ਖਾ ਲੈ ਹੈ ਕਲ ਖੰਡਣ ਹੈ ਮਹਿ ਮੰਡਣ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਸਰਵਾਰਨ ਧਰਤ ਕੇ ਧਰਨ ਜਗ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵ ਪਾਸ ਸਰਵਨਾਸ਼ ਹੈ ਗੁਰਨਾਕਰ ਹੈ ਬਸੰਗ ਪਰ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੀ ਪਰ ਹੈ ਗੁਰਨਾਕਰ ਜਪਾ ਜਪਾ ਤਪਾ ਤਾਪ ਹੈ ਕਿਰਤਾ ਕਿਰਤਾ ਅਮ੍ਰਿਤਾ ਅਮ੍ਰਿਤਾ ਹੈ ਅਮ੍ਰਿਤਾ ਅਮ੍ਰਿਤਾ ਕਰੁਣਾ ਕਿਰਤਾ ਹੈ ਕਿਰਤਾ ਕਿਰਤਾ ਧਰਣੀ ਧਰਤਾਮ ਤੇਸਵਰ ਹੈ ਪਰਮੇਸ਼ਵਰ ਹੈ ਕਿਰਤਾ ਕਿਰਤਾ ਅਮ੍ਰਿਤਾ ਅਮ੍ਰਿਤਾ ਜਪਾ ਕਿਰਤਾ ਅਮ੍ਰਿਤਾ ਅਮ੍ਰਿਤਾ ਨਰ ਨਾਇਕ ਖਲਕਾਇਕ ਹੈ ਬਸੰਗ ਪਰ ਹੈ ਗੁਰਨਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਾਪਾਂ ਜਨ ਹਰ ਗੰਜਨ ਹੈ ਰਪਤਾਪਣ ਹੈ ਜਪ ਜਾਪਣ ਹੈ ਅਕਲੰ ਕਰਤਾ ਹੈ ਸਰਬਾ ਕਰਤਾ ਹੈ ਕਰਤਾ ਕਰ ਹਰਤਾ ਹਰ ਪਰਮਾਤਮਾ ਸਰਬਾਤਮਾ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਗ ਤਾਮ ਸੰਗ ਸ਼ਾਂਤ ਰੂਪੇ ਨਮ ਪਰਮ ਤਤੰਗਾ ਤਤੰਗ ਸਰੂਪੇ ਨਮ ਜੋਗ ਜੋਗੇ ਨਮ ਗਿਆਨ ਗਿਆਨੀ ਨਮ ਅੰਤ ਮੰਤਰੇ ਨਮ ਧਿਆਨ ਧਿਆਨੇ ਨਮ ਜੁਧ ਜੁਧੇ ਨਮ ਗਿਆਨ ਗਿਆਨੀ ਨਮ ਭੋਜ ਭੋਜੇ ਨਮ ਪਾਨ ਪਾਣੇ ਨਮ ਕਲਹ ਕਰਤਾ ਨਮ ਸ਼ਾਂਤ ਰੂਪੇ ਨਮ ਇੰਦਰ ਇੰਦਰ ਨਾਧੰਗ ਬਭੂਤੇ ਗਲੰਕਰ ਰੂਪੇ ਅਲੰਕਰ ਲੰਕੇ ਨਮੋ ਆਸ ਆਸ ਨਮ ਵੰਗ ਬੰਕੇ ਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਕਸ਼ਰੀ ਛੰਦ ਜੈ ਲੈ ਪੈ ਬੈ ਭੂ ਅਜੂ ਨਾਸ਼ ਕਾਸ ਗੰਜ ਪੰਜ ਲਖ ਭਾਕੋ ਗਾਲ ਦਾਲ ਲੇਖ ਫੇਕ ਨਾਮ ਕਾਮ ਗਾ ਨਾਮ ਕਾਮ ਗਾਹ ਟਾਹ ਨਾਤੀ ਪ੍ਰਮਾਤੀ ਅਜੂਨੀ ਮੋਨੀ ਨਾ ਰਾਗੇ ਨਰੰਗੇ ਨਰੂਪੇ ਨਰੇਖੇ ਅਕਰਮ ਪ੍ਰਮੰਗਨ ਜੇ ਲੇਖੇ ਭਜੰਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅੰਜਲ ਨਾਮੇ ਸਮਸਤੁਲ ਨਿਵਾਸੇ ਨਰਕਾਮ ਬਭੂਤੇ ਸਮਸਤੁਲ ਸਰੂਪੇ ਕੁਕਰਮ ਪ੍ਰਣਾਸੀ ਸਧਰਮ ਬਭੂਤੇ ਸਦਾ ਸਤਧਨ ਸਤੰਗ ਪ੍ਰਣਾਸੀ ਕਰਿ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਪੁਤਿਕ ਜੈ ਗੁਨੀਮੇ ਹਰਿ ਅੰਕਰਿਅੰ ਕਰੀ ਮੁਲ ਨਿਹਿਮੇ ਚਤ ਚੱਕਰ ਵਰਤੀ ਚਤ ਚੱਕਰ ਭੋਗਤੇ ਸਵਾਂਭਵ ਸਵੰਗ ਸਰਬਦਾ ਸਰਬ ਜੁਗਤੀ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਬਭੂਤੇ
ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਬਿਪੂਤੇ ਕੋ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਦੋ ਪ੍ਰਸਾਦ ਸਵਾਈਏ ਸਰਾਵਕ ਸੁਤ ਸਮੋਹ ਸਿਧਾਨ ਕੇ ਦੇਖ ਫਿਰ ਘਰ ਜੋਗ ਜਤੀ ਗਈ ਸੂਰ ਸੁਰਾਰਦਨ ਸੁਤ ਸਧਾਦਕ ਸੰਤ ਸਮੋਹ ਮਤੀ ਕੇ ਸਾਰੀ ਦੇਸ਼ ਕੋ ਦੇਖ ਰਾਈ ਮਤ ਕੋ ਨ ਦੇਖ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕਿਪਾਈ ਕਿਰਪਾ ਹੋ ਤੇ ਕਰਤੀ ਬਨੇ ਕਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਨੂਪ ਤੰਗ ਸੁਰੰਗ ਸਵਾਰ ਘੋਰ ਤਰਾਂ ਕਰਾਂਗ ਸਿੱਖ ਉਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਨ ਕੇ ਭੋ ਭਲੇ ਬਦਨਾਵ ਸੀ ਸੰਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੋ ਪਤੰਤ ਕੋ ਨਾਂਗੀ ਪਾਏ ਪਧਾਰੇ ਜੀਤ ਪਿਰੈ ਸਭ ਦੇ ਸਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਭੂਤ ਭਵਖ ਭਵਾਨ ਕੀ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬੇਨੰਤ ਕਵੰਤ ਕੇ ਧਾਮ ਸੁਧਾਰੀ ਤੀਰਥ ਨਹਾਨ ਦਇਆ ਦਮਦਾਨ ਸੰਜਮ ਨੇਮਾ ਨੇ ਕਬ ਸਿੱਖਾ ਹੈ ਵੇਦ ਪੁਰਾਣ ਦੇਵ ਕੁਰਾਨ ਜਮੀਨ ਜਮਾਨ ਸਮਾਨ ਕੀ ਪੇਖਾ ਹੈ ਪੌਣ ਆਹਾਰ ਜਤ ਜਤ ਹਰ ਸਭ ਸਭ ਚਾਰ ਹਜ਼ਾਰ ਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਨ ਭੂਪਤ ਕ੍ਰਤੀ ਬਨੇਕ ਨਾਲ ਲੇਖਾ ਹੈ ਸੋ ਦਿਸ ਬਾਦਲਾਂ ਤੋਂ ਦਬਾਵ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਾਰੀ ਮਨ ਮੈਂ ਕਰ ਪਰਬਤ ਪਾਂਖਾਲੇ ਨਾ ਹੱਲਾਂਗੇ ਦੋਰ ਰੀਨ ਮਰੋੜ ਮਵਾਸਨ ਮਾਤੇ ਮਦੰਗਨ ਮਾਰ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਾਨ ਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਸਾਰ ਕੇ ਧਾਰ ਪਛਾਈਆ ਤੋਰ ਦੇਸ ਮਿਲਣ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜਿਕ ਨਾਨਕ ਧੂੜ ਨਹਾਸ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸਵੇਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁਨ ਪ੍ਰਤਾਪਨ ਬਾਲ ਜੈਤਨ ਪਾਪਨ ਗੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭਾ ਅਵਲੋਕ ਚਪੈਂਗੇ ਮਾਨਵਿੰਦਰ ਗਜਿੰਦਰ ਨਰਾਧ ਅਵਜਾਂ ਤੁਰ ਲੋਕੋ ਰਾਜ ਕਰੈਂਗੇ ਇਹ ਕੋਟ ਸ਼ਨਾਨਕ ਜਾਤਕ ਦਾਨਿਕ ਸਵੰਬਰ ਸਾਜ ਬਣੈਂਗੇ ਪਰਮੇਸ਼ਰ ਬਿਸ਼ਨ ਸਾਚੀ ਪਦ ਅੰਤ ਪਦ ਜਾਂ ਫਾਸ ਪਰੈਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਸੈ ਭਾਗੂ ਤੀ ਨਰ ਫਿਰ ਨਾ ਦੇਹ ਤਰਾਂਗੇ ਆ ਪਏ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤ ਧਿਆਨ ਲਗਾਇਓ ਨਾਥ ਪਰਿ ਲੀਏ ਸਾਤ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ ਵਾਸ ਕੀਓ ਬਖਿਆਣ ਸੋ ਬੈਠ ਕੈ ਸੀ ਐਸੀ ਸੁਬੈ ਸੁ ਬਤਾਇਓ ਸਾਚ ਕਹੋ ਸੁਣ ਲਿਓ ਸੁਬੈ ਜਨ ਪ੍ਰੇਮ ਕੀ ਤਨ ਹੀ ਪ੍ਰਪਾਇਓ ਕਾਹੂ ਲਪਾਣ ਪੂਜ ਧਰੇ ਸੁਰ ਕਾਹੂ ਲੈਂਗਰ ਲਟਕਾਯੋ ਕਾਹੂ ਲਖਰ ਵਾਚੀ ਦਿਸ਼ਾ ਮੈਂ ਕਾਹੂ ਪਸ਼ਾਕ ਸੀ ਸੁਨਵਾਇ ਕਹੂ ਬਤਾਨ ਕੋ ਪੂਜਦਾ ਬਸਕੋ ਮਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜੋ ਸਾਹਿਬ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਆਹੂ ਬਤਾਨ ਕੋ ਪੂਜਤ ਹੈ ਬਸਕੋ ਮਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜੋ ਸਾਹਿਬ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬ ਬਾਚ ਬੇਨਤੀ ਚੌਪਈ ਅਮਰੀ ਕਰੋ ਹਾ ਦਰਚਾ ਪੂਰਨੋ ਚਿਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰ ਦੁਰ ਸਭਾ ਤੁਮ ਕਾਬੂ ਆਫਾਤ ਮੋਹਿ ਬਚਾਓ ਸੁਖੀ ਬਸ ਮੂਰ ਪਰਿਵਾਰ ਸਿੱਖ ਸਿੱਖ ਸਭਾ ਕਰਤਾਰ ਅਮੁਰ ਚਾਨਜ ਕਰਦਾ ਕਰੀਏ ਸਭ ਬੈਰਨ ਕੁਆ ਸੰਘਰੀਏ ਉਜੋ ਸਦਾ ਹਮਾਰੇ ਪਾਛਾ ਸ੍ਰੀ ਅਸਤ ਹੋਜੋ ਕਰਿਓ ਰਚਾ ਰਾਖ ਲਿਓ ਮੁਰਖ ਨਾਲ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬੰਧ ਸੁਣ ਕੇ ਅੰਤਾ ਤੁਮ ਬੁਰੀ ਚਤੁਰ ਦਸ ਕਾਂਤਾ ਕਾਲ ਪਏ ਬ੍ਰਹਮਾ ਬਾਪ ਤਰਾ ਕਾਲ ਪਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾਂ ਜਚਨ ਬਜਾਇਓ ਆਦੰਤ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸ਼ਿਵ ਕੁਣ ਕੋ ਸ਼ਿਵ ਗੁਣ ਸੁਖ ਦੀਓ ਛਤਰਨ ਕੋ ਭਲਮੋ ਵੱਧ ਕੀਓ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖ

0: ਉਸਨੂੰ ਸੁਖ ਨਾ ਉਪਜੇ ਭਾਵੇ ਸੋ ਗੇੜਾ ਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਉ ਦੇ ਬਿਲਾਓ ਮਹੱਲਾ ਤੀਜਾ। ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਸੇ ਵੀ ਇਹ ਜਨਮ ਮਰਨ ਦੁਖ ਜਾਏ ਸਹਿਸਾ ਮੂਲ ਨਾ ਹੋਵੇ ਹੋਮੇ ਸ਼ਬਦ ਜਲਾਏ। ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਬਸੇ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ। ਨਾਨਕ ਪੂਰੇ ਕਰਮ ਸਤਿਗੁਰ ਮਿਲੇ ਹਰ ਜਿਉ ਕਿਰਪਾ ਕਰੇ ਰਜਾਏ ਪੌੜੇ। ਜਿਸ ਕੇ ਕਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲਖੀ ਕਿਸੇ ਦੀ ਨਾਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ। ਮਨਸਾ ਕਿਹਾ ਦੀਵਾਨੋ ਕੋਈ ਨਸ ਭੱਜ ਨਿਕਲੇ ਹਰ ਦੀਵਾਨੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦੇ ਤਿੰਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਵ ਲਾਇਆ ਖਲਵਾਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦੇ ਤਿੰਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਬਿਲੇ ਕਿੰਨੇ ਧਿਆਇਆ। ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੂਆ ਬਿਰਥਾ ਜਨਮ ਗਵਾਏ ਦੂਜੇ ਪਾਏ ਅਤ ਦੁੱਖ ਲੱਗਾ ਮਰ ਜੰਮੇ ਆਵੇ ਜਾਏ। ਬਿਸਟਾ ਅੰਦਰ ਵਾਸ ਹੈ ਫਿਰ ਫਿਰ ਜੋਨੀ ਪਾਏ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛਤਾਏ। ਮਹੱਲਾ ਤੀਜਾ ਇਸ ਜਗ ਮੇ ਪੁਰਖ ਇੱਕ ਹੈ ਹੋਰ ਸਗਲੀ ਨਾਰ ਸਵਾਈ ਸਭ ਘਟ ਭੁਗਵੇ ਅਲਪਤ ਰਹੇ ਅਲਖਨ ਲਖਣਾ ਜਾਏ। ਪੂਰੇ ਗੁਰ ਵਿਖਾਲਿਆ ਸਭ ਦੇ ਸੋਜੀ ਪਾਏ ਪੁਰਖੇ ਸੇਵੇ ਸੇ ਪੁਰਖ ਹੋਵੇ ਜਿਨੇ ਹੁਮੇ ਸ਼ਬਦ ਜਲਾਏ। ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕਟਕ ਕੰਟਕ ਬਿਰਾਏ ਨਿਸ਼ਚਲ ਰਾਜ ਹੈ ਸਦਾ ਤਿਸਕੇਰਾ ਨਾ ਆਵੈ ਨਾ ਜਾਏ। ਅੰਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਏ ਨਾਨਕ ਵੇਖ ਵਿਕਸਿਆ ਹਰ ਸੱਚੇ ਕੀ ਵਡਿਆਈ ਪੌੜੇ। ਜਿਨ ਕੇ ਹਰ ਨਾਮ ਬਸਿਆ ਸਦ ਹਿਰਦੇ ਹਰ ਨਾਮੋ ਤਿੰਨ ਕੋ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਏ ਮਿੱਤਰ ਹਮਾਰਾ। ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਹਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ। ਜਨ ਨਾਨਕੋ ਹਰ ਨਾਮ ਹਰ ਗੁਰਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਸਲੋਕ ਮਹੱਲਾ ਤੀਜਾ ਜਿਨ ਕੋ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਏ ਅਚਿੰਤ ਹਰ ਨਾਮ ਤਿੰਨ ਕੇ ਮਨ ਵਸਿਆ ਸੱਚੇ ਸ਼ਬਦ ਸਮਾਏ। ਕੁਲ ਉਧਾਰੇ ਆਪਣਾ ਮੁਖ ਦਸ ਹੈ ਕਰ ਕਿਰਪਾ ਕਰ ਲਾਜ ਰਖਾਏ ਕਰ ਕਿਰਪਾ ਹਰ ਲਾਜ ਰਖਾਏ। ਮਹੱਲਾ ਤੀਜਾ ਹੋਮੇ ਅੰਦਰ ਖੜਕ ਹੈ ਖੜਕੇ ਖੜਕ ਵਿਆਏ ਹੋਮੇ ਵੱਡਾ ਰੋਗ ਹੈ ਮਰ ਜੰਮੇ ਆਵੇ ਜਾਏ। ਜਿਨ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਭਰੇ ਹੋਮੇ ਸ਼ਬਦ ਜਲਾਏ ਪੌੜੇ। ਹਰ ਨਾਮ ਹਮਾਰਾ ਪ੍ਰਭ ਗਤ ਗੋਚਰ ਅਵਿਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸੇ ਸ੍ਰੀਵੇ ਹਰ ਨਾਮ ਹਮ ਪੂਜੇ ਹਰ ਨਾਮੇ ਹੀ ਮਨ ਰਾਤਾ ਹਰ ਨਾਮੋ ਜੇਵਟ ਕੋਈ ਅਵਰ ਨਾ ਸੂਜੇ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰੇ ਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹੁਣ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਸਲੋਕ ਮਹੱਲਾ ਤੀਜਾ ਗੁਰਮੁਖ ਸੇਵ ਨਾ ਕੇਨੀਆ ਹਰ ਨਾਮ ਲੱਗੋ ਪਿਆਰ ਸਭ ਦੇ ਸਾਧਨਾ ਆਇਓ ਮਰ ਜੰਮੇ ਬਾਰੋ ਬਾਰ। ਮਨਮੁਖ ਅੰਦ ਨ ਚੇਤੇ ਕਿਤ ਆਇਆ ਸਹਿਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੁੱਤਾ ਮੋਇ ਪਿਆਸ ਸਤਿਗੁਰ ਸੇਵਨ ਜਗਨ ਸੇ ਜੋ ਰਤੇ ਸਚ ਨਾਮ ਗੁਣਤਾਸ। ਮਨਮੁਖ ਅੰਦ ਨ ਚੇਤਨੀ ਜਨਮਰ ਹੋਏ ਬਿਨਾਸ ਨਾਨਕ ਗੁਰਮੁਖ ਤਿਨੀ ਨਾਮ ਤੇ ਆਇਆ ਜਿਨ ਕੋ ਤੁਰ ਪੂਰਬ ਲਖਿਆਸ ਪੌੜੇ। ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਤੇ ਹਮ ਹੋ ਹਮ ਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ ਹੋਰ ਪਹਿਨਣ ਕੇ ਮਾਰੀ ਸਰਦ ਗਏ। ਹਰ ਨਾਮ ਹਮਾਰਾ ਬਣਜ ਹਰ ਨਾਮ ਵਪਾਰ ਹਰ ਨਾਮ ਨਾਮੇ ਕੀ ਹਮ ਕੋ ਸਤਿਗੁਰ ਕਾਰ ਕੁਨੀ ਦੇ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਨੇ ਬਿਰਲੇ ਤਿਆਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਏ। ਸਲੋਕ ਮਹਲਾ ਤੀਜਾ ਜਗਤ ਗਿਆਨੀ ਜਗਤ ਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ ਦੂਜੇ ਪਾਏ ਜੇਤੇ ਕਰਮ ਕਰੇ ਦੁੱਖ ਲੱਗੇ ਤਨ ਤਾਏ ਗੁਰਪ੍ਰਸਾਦੀ ਸੁਖੋ ਬਚੈ ਜਾਂ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅੰਧੇ ਨਾਮ ਧਿਆਏ ਨਾਨਕ ਜਿਤ ਨਾਵਾਂ ਜਿਤ ਆਪੇ ਲਾਏ ਤਿਤ ਲਗੇ ਕਹਿਣਾ ਕਛੁ ਨ ਜਾਏ ਮਹੱਲਾ ਤੀਜਾ ਹਮ ਕਰ ਨਾਮ ਖਜਾਨਾ ਸਦਾ ਹੈ ਭਗਤ ਭਰੇ ਭੰਡਾਰਾ ਸਤਿਗੁਰ ਦਾਤਾ ਜੀ ਕਾ ਸਦ ਜੀਵੇ ਦੇਵਨਹਾਰਾ ਅੰਦਨ ਕੀਰਤਨ ਸਦਾ ਕਰੇ ਗੁਰ ਕੇ ਸ਼ਬਦ ਵਪਾਰਾ ਸ਼ਬਦ ਗੁਰੂ ਕਾ ਸਦ ਉਚਰੇ ਜੁਗ ਜੁਗ ਵਰਤਾ ਬਨਹਾਰਾ ਇਹ ਮਨੁਆ ਸਦਾ ਸੁਖ ਬਸੇ ਸਹਿਜੇ ਕਰੇ ਵਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾ ਬਨਹਾਰਾ ਨਾਨਕ ਜਿਸਨੂੰ ਬਸੇ ਸਹਿਜੇ ਕਰੇ ਵਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾ ਬਨਹਾਰਾ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਸੋ ਹੋਵੇ ਦਰਸ ਚਿਆਰਾ ਪੌੜੀ ਧਨ ਧਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ ਧਨ ਧਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਿਹਾ ਧਨ ਧਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣੀਏ ਮਨ ਆਨੰਦ ਪਿਆ ਧਨ ਧਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰਸਿੱਖੋ ਹੂੰ ਸਦਾ ਨਮਸਕਾਰੀ ਜੋ ਗੁਰ ਕੇ ਪਾਣੇ ਗੁਰਸਿੱਖ ਚੱਲਿਆ ਸਲੋਕ ਮਹੱਲਾ ਤੀਜਾ ਮਨ ਹਟਕੇ ਨੇ ਨਪਾਇਓ ਸਭ ਥੱਕੇ ਕਰਮ ਕਮਾਏ ਮਨ ਹਟ ਭੇਖ ਕਰੇ ਪਰਮ ਦੇ ਦੁੱਖ ਪਾਇਆ ਦੂਜੇ ਪਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨ ਬਸੇ ਮਨ ਆਏ ਗੁਰਸੇਵਾ ਤੇ ਮਨ ਨਿਰਮਲ ਹੋਵੇ ਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਭ ਦੇ ਸਾਧਨ ਆਇਓ ਨਾਮ ਲੱਗੋ ਪਿਆਰ ਰਸਨਾ ਫੀਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਈਏ ਕਮਾਵਣਾ ਕੋਏ ਨ ਮੇਟਣ ਹਾਰ ਪੌੜੀ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲੀਏ ਹਮਕੋ ਸ਼ਾਂਤ ਆਏ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲੀਏ ਹਮ ਹਰ ਭਗਤ ਪਾਏ ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਬੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਧਨ ਧਨ ਸਤਿਗੁਰ ਮਿੱਤਰ ਹਮਾਰਾ ਜਿਨ ਹਰ ਨਾਮ ਸੇ ਹਮਾਰੀ ਪ੍ਰੀਤ ਬਣਾਈ ਸਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਪਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਤਿਚਰ ਜਾਣੇ ਭਲਾ ਕਰ ਜਿਚਰ ਲੇਵੇ ਦੇ ਪੌੜੀ ਜਿਨ ਉਪਾਈ ਜੀ ਤਿਨ ਹਰ ਰੱਖਿਆ ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ ਤ੍ਰਿਪਤ ਰਹੇ ਅਕਾਏ ਮਿੱਟੀ ਭਪਾਖਿਆ ਸਭ ਅੰਦਰ ਇੱਕ ਵਰਤੇ ਕਿਨੀ ਵਿਰਲੇ ਲਾਖਿਆ ਜਾਂ ਨਾਨਕ ਪਏ ਨਿਹਾਲ ਪ੍ਰਭ ਕੀ ਪਾਕਿਆ ਸਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨ ਕਰੇ ਵਿਚਾਰ ਹੋਮੇ ਮੈਲ ਨ ਚੁੱਕੇ ਨਾਮ ਨ ਲੱਗੇ ਪਿਆਰ ਇੱਕ ਆਪੇ ਬਖਸ ਮਲਾਇਨ ਦੁਬਦਾ ਧੱਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰ ਵਿਸਾਰਿਆ ਸੇ ਨਾ ਉਪਕਰੇ ਅੰਤੀ ਬਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਨ ਹਾਰ ਪੌੜੇ ਤੂੰ ਆਪੇ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਬਰੋ ਕਹੀਏ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਬ ਰਹੀਏ ਹਰ ਆਪੇ ਮਾਰੇ ਆਪ ਹਰ ਆਪੇ ਛੋਡੇ ਮਨ ਹਰ ਸਰਨੀ ਪਰ ਰਹੀਏ ਹਰ ਬਿਨ ਕੋਈ ਮਾਰ ਜਵਾਲ ਨਾ ਸਕੇ ਮਨ ਹੋਏ ਨਚਿੰਤ ਸੇ ਨਿਸਲ ਹੋਏ ਰਹੀਏ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਏ ਜਾਂ ਨਾਨਕ ਗੁਰਮੁਖ ਹਰ ਲਈਏ ਸੋਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਭੰਗ ਗੁਰ ਪ੍ਰਸਾਦ ਸਰੋ ਸੋਟ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਾਮ ਜਿਨ ਮੇਰਾ ਸਾਹਿਬ ਵਿਸਰੇ ਬੱਡੜੀ ਬੇਦਨ ਤਨਾ ਪੀ ਸਲਾਹੋ ਸਾਚਾ ਸੋਏ ਜਾਂ ਕਿ ਨਦਰ ਸਦਾ ਸੁਖ ਹੋਏ ਰਹਾਓ ਵੱਡਾ ਕਰ ਸਲਾਣਾ ਹੈ ਪੀ ਹੋ ਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਪਾਵੈ ਸੋ ਥੀਏ ਰੰਨ ਕਰੂ ਨੇ ਰੋਏ ਧਰਤੀ ਉੱਪਰ ਕੋਟਗੜ ਕੀਤੀ ਗਈ ਬਿਜਾਏ ਜੋ ਅਸਮਾਨਾ ਮਾਨ ਮਾਵਨੀ ਪਾ ਜੋ ਅਸਮਾਨਾ ਮਾਵਨੀ ਤੇ ਨਕ ਨਥਾ ਪਾਏ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਏ ਨਾਨਕ ਅਗੁਣ ਜੇਤੜੇ ਤੇ ਤੇਗਲੀ ਜੰਜੀਰ ਜੇ ਗੁਣ ਹੁਣ ਨਾ ਕੱਟੀਐ ਸੇ ਪਾਈ ਸੇ ਬੀਰ ਅੱਗੇ ਗਏ ਨਮੰਨੀਅਨ ਮਾਰ ਕੱਢੋ ਵੇ ਪੀਰ ਸਰੋ ਸੂਟ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਪਾਖਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਬੂਝੇ ਕੋਏ ਰਾਮ ਹਾਣ ਹਟ ਕਰ ਆਰਜਾ ਸਚ ਨਾਮ ਕਰ ਬਤ ਸੁਰਤ ਸੋਚ ਕਰ ਪਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਬਨਜਾਰਿਆ ਸਿਉ ਬਨਜ ਕਰ ਲੈ ਲਾਹਾ ਮਨ ਹੱਸ ਸੁਣ ਸੱਸ ਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗੇ ਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕੇ ਦਿਸ ਜਾਏ ਤਾਂ ਸੁਖ ਲਹੇ ਮਹਲਾ ਲਾਏ ਚਿਤ ਕਰ ਚਾਕਰੀ ਮਨ ਕਰ ਮਨ ਨਾਮ ਕਰ ਕੰਮ ਬੰਦ ਬੰਨ ਬੰਦੀਆਂ ਕਰ ਧਾਵਣੀ ਤਾਂ ਕੋ ਆਖੇ ਧਨ ਨਾਨਕ ਵੇਖੇ ਨਦਰ ਕਰ ਚੜੇ ਚ ਬੱਗਣ ਬੰਨ ਸੂਟ ਮਹੱਲਾ ਪਹਿਲਾ ਚੌਤਕੇ ਮਾਈ ਬਾਪ ਕੋ ਬੇਟਾ ਨਿੱਕਾ ਸੁਸਰੇ ਚੁੱਤ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਿਆ ਬਾਹਰ ਕਰ ਚੋੜਿਆ ਖਿਨ ਮਹਿ ਪਈ ਪਰਾਈ ਨਾਮ ਦਾਨ ਇਸ ਨਾਨ ਨਾਮ ਨਾ ਮਨਮੁਖ ਚੇ ਤਿੰਨ ਤਨ ਧੂੜਤ ਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪਰੋ ਗੁਰੂ ਕੇ ਗੁਰ ਕੇ ਬਲਿਆਰੇ ਜਿਨ ਸਾਚੀ ਬੂਜ ਬਜਾਈ ਰਾਮ ਜਗ ਸਿਉ ਝੂਠ ਪ੍ਰੀਤ ਮਨ ਬੀਦਿਆ ਜਨ ਸਿਉ ਬਾਦਰ ਚਾਏ ਮਾਇਆ ਮਗਨ ਹਿੰਸਨ ਮਗ ਜੋਏ ਨਾਮ ਨ ਲੇਵੇ ਮਰੇ ਬਿਖ ਖਾਏ ਗੰਧਨ ਵੈਨ ਰਤਾ ਹਿਤਕਾਰੀ ਸਭ ਦੇ ਸੁਰਤ ਨ ਆਏ ਰੰਗ ਨਰਾਤਾ ਰਸ ਨਹੀਂ ਬੀਦਿਆ ਮਨ ਮੁਖ ਪਤ ਗਵਾਏ ਸਾਧ ਸਭਾ ਮੈਂ ਸਹਿਜਨਾ ਚਾਖਿਆ ਦੇਵਾ ਰਸ ਨਹੀਂ ਰਾਏ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਏ ਅੱਖੀ ਮੀਠ ਚੱਲਿਆ ਦਿਆਰਾ ਕਰ ਦਰ ਦਿਸੇ ਨ ਪਾਏ ਜਮ ਦਰ ਵਾਧਾ ਠੌਰ ਨਾ ਪਾਵੇ ਆਪਣਾ ਕੀਆ ਕਮਾਏ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨ ਜਾਏ ਕੰਨੀ ਸੁਣ ਸੁਣ ਸ਼ਬਦ ਸਲਾਹੇ ਅੰਮ੍ਰਿਤ ਹਿਰਦੇ ਵਸਾਏ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਏ ਨਾਨਕ ਗੁਰਬਿਨ ਭਰਮ ਨ ਪਾਗੇ ਸੱਚ ਨਾਮ ਵਡਿਆਈ ਸੋਟ ਮਹੱਲਾ ਪਹਿਲਾ ਤੋ ਤੁਕੈ ਸੋਟ ਮਹੱਲਾ ਪਹਿਲਾ ਦੋ ਤੁਕੇ ਪੜ ਧਰਤੀ ਪੜ ਪਾਣੀ ਆਸਣ ਚਾਰ ਕੁੰਟ ਜੋ ਵਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਬਿਡਾਣਾ ਜਲ ਥਲ ਮਈਅਲ ਭਰਪੁਰ ਲੀਨਾ ਆਪੇ ਸਰਬ ਸਮਾਣਾ ਰਹਾਉ ਜੈ ਜੈ ਦੇਖਾਂ ਤੈ ਜੋ ਤਤ ਮਾਰੀ ਤੇਰਾ ਰੂਪ ਕਨੇਹਾ ਇਕੱਤ ਰੂਪ ਫਿਰੇ ਪਰਛੰਨਾ ਕੋਈ ਨ ਕਿਸਹੀ ਜਿਹਾ ਅੰਡਾ ਜੇ ਰਜ ਉਤਪੁਜ ਸੇਤ ਜੇ ਤੇਰੇ ਕੀਤੇ ਜਨਤਾ ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਬਹਿ ਮਰਵੰਤਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਸ ਕੀ ਦੀਜੇ ਪਨਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੇ ਸੋਟ ਮਹੱਲਾ ਪਹਿਲਾ ਪਤਤ ਪਰਮ ਪਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਕ ਪਰਮ ਰਸ ਰਾਤੇ ਠਾਕਰ ਸਰਨ ਤਮਾਰੀ ਕਰਤਾ ਤੂੰ ਮੈਂ ਮਾਣ ਨਮਾਣੇ ਮਾਣ ਮਹਿਤ ਨਾਮ ਧਨ ਪੱਲੇ ਸਾਚੇ ਸ਼ਬਦ ਸਮਾਣੇ ਰਹਾਉ ਤੂੰ ਪੂਰਾ ਹਮੋਰੇ ਹੋਚੇ ਤੂੰ ਗੋਹਰਾ ਹਮੋਰੇ ਤੁਮ ਹੀ ਮਨ ਰਾਤੇ ਹਿੰਸ ਪਰ ਪਾਤੇ ਹਰ ਰਸਨਾ ਜਪ ਮਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਵੇਦ ਪੁਨ ਸਾਚੇ ਅਹਿੰਸ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰ ਨ ਦੀਸੇ ਕਿਸ ਸਲਾਈ ਤਿਸੇ ਸਰੀਕ ਨ ਕੋਈ ਪਨਵਤ ਨਾਨਕ ਦਾਸਨ ਦਾਸਾ ਗੁਰਮਤ ਜਾਣਿਆ ਸੋਏ ਸੋਠ ਮਹੱਲਾ ਪਹਿਲਾ ਅਲਖ ਅਪਾਰ ਗਮ ਹੈ ਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਜਾਤ ਜੋ ਨੀ ਸੰਭੋ ਨਾ ਤਿਸ ਭਾਉ ਨ ਪਰਮਾ साचे सचे हर बिटो करबान ना तिस रूप वर्ण नहीं रेखया साचे शब्द निशान राम ना तिस मात पिता सुत बंदप ना तिस काम न नारी कुल निरंजन है परे परंपर सगली जोत तुम्हारी घट घट अंतर ब्रह्म लकाया घट घट जोत सबाए बजर कपाट मुक्ते गुरमते निरपै ताड़ी लाए जंत पाए काल सिर जनता बसगत जगत भाए सतगुर सेव पदार्थ पावे छूटे शब्द कमाए सुचे पांडे सच समावे बिरले सुचा चारी तंत को परम तंत में लाया नानक सरन तुम्हारी सोट महला पहला ज्यो मिना बिन पानिए त्यों सागत मरे प्यास त्यों हर बिन मरिए रे मना जो बिरथा जावे सास मन रे राम नाम जस ले बिन गुरे रस क्यो लो गुर मिले हर देव राम संत जना मिल संगति गुरमुख तीर्थ होए अठसठ तीर्थ मंजना गुरदर्श प्राप्त होए ज्यो जोगी जत बाहरा तप नाही सत संतोख त्यो नामे बिन देहरी जम मारे अंतर दोख साकत प्रेम न पाइये हर पाइये सतगुर पाए सुख दुख दाता गुर मिले को नानक सिफत समाए सूट महला पहला तुरु दाता दान बत पूरा हम थारे पै खारी जियो मैं क्या मांगू किश तिर ना रहाई हर दीजे नाम प्यारी जियो घट घट रब रेहा बनबारी जल थल मैयो गुप्तो बरते गुर सब दी देख नहारी जियो रहाओ मर्त प्याल का सिदिकायो गुर सतगुर कृपा तारी जियो सो ब्रह्म जोनी है पी होनी कट पी तर देख मरारी जियो
1: सतगुरु मिले तो गुरमत भाई साखत बाजी हरी जियो सतगुरु बंधन तोड़ निराले बहुर न गर्व मझारी जियो नानक ज्ञान रतन परगासया हर मन वसया निरंकारी जियो सोरठ महला पंजवा जिस जलनिध कारण तुम जग आए सो अमृत गुर पाही जियो छोड़ो वेस भेग चतुराई दुबदाय फल नाही जियो मन रहे थिर मन रे थिर रहो मत कत जाही जियो बाहर ढूंढत बहु दुख पाव घर अमृत कट माही जियो रहाव अगुण छोड़ गुणा को थावो कर अगुण पछताही जियो सर्व सर की सार न जाने फिर किर कीच बुढ़ाही जियो अंतर मैल लोभ बहु झूठे बाहर नावो काही जियो निर्मल नाम जपो सतगुरमुख अंतर की कदता ही जियो पर हर लोभ निंदा कूड़ त्यागो सतगुर शब्दी फल पाही जियो जो भावे त्यो राखो हर जियो जन नानक शब्द सलाही जियो सोरठ महला पहला पंचपदे अपना घर मोसत रखना सक की कर पिकी पर कर जो हुन लाग पर घर दर रख जे रचाख जो गुरमुख सेवक लाग मन रे समझ कौन मतम लाग नाम सार अनरस लोभाने फिर पछताए फग रहाव आवत को हर कर जात को रोवे दुख सुख नाले लाग आपे दुख सुख भोग भुगावे गुरमुख सोहन राग हर रस उपर अवर क्या कही है जिन पिया सो त्रिवतागा माया मोहत जिन एह रस खोया जा साकत गुर दुरमत लागा मन का जीव पौन पत दे ही मैं दियो समागा ए जे तू देहता हर सगाई मंत्र ते हर लिव लाग साध संगत में हर सुपाई है गुर मिलिये जम पो पाग नानक राम नाम जाओ गुरमुख हर पाए मस्तक भाग सोरठ महला पहला सर्व जियो सिर लेख तराहो किन लेख बिन लेखे नहीं कोई जियो आव लेह कुदरत कर देखे हुक्म चलाए सोई जियो मन रहे राम जपो सुख होए अहन सुगुर के चरण सरे वो ਹਰ ਦਾਤਾ ਭੁਗਤਾ ਸੋਈ ਰਹਾਉ, ਜੋ ਅੰਤਰ ਸੋ ਬਾਹਰ ਦੇਖੋ, ਕਰੁਣ ਦੂਜਾ ਕੋਈ ਜਿਉ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘੜਘੜ ਜੋਤ ਸਮੋਈ ਜਿਉ। ਚਲ ਤੂੰ ਠਾਕ ਰੱਖੋ ਕਰੇ ਆਪਣੇ, ਗੁਰ ਮਿਲੇ ਹਿੰਮਤ ਹੋਈ ਜਿਉ। ਦੇਸ਼ ਅਦੇਖ ਅਦ੍ਰਿਸ਼ਟ ਰਹਿ ਸਮਾਦੇ, ਦੁੱਖ ਵਿਸਰੇ ਸੁਖ ਹੋਈ ਜਿਉ। ਪੀਓ ਅਪਿਓ ਪਰਮਪਦ ਪਾਈਏ, ਨਿਜ ਕਰ ਵਾਸਾ ਸੋ ਹੋਈ ਜਿਉ। ਜਨਮ ਮਰਨ ਪਵਨ ਜਨ ਗਾਈਐ, ਪੁਨਰਪ ਜਨਮ ਨ ਹੋਈ ਜਿਉ। ਤਤ ਨਿਰੰਜਨ ਜੋ ਸਵਾਈ, ਸੋ ਹੂੰ ਭੇਦ ਨ ਕੋਈ ਜਿਉ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜਿਉ। ਸੋਰਠ ਮਹੱਲਾ ਪਹਿਲਾ, ਘਰ ਤੀਜਾ ਇੱਕ ਓਂਕਾਰ, ਸਤਿਗੁਰੂ ਪ੍ਰਸਾਦ, ਜਾ ਤਿਸ ਕਾ ਭਾਵਾ ਤਦ ਹੀ ਗਾਵਾ, ਤਾ ਗਾਵੇ ਕਾ ਫਲ ਪਾਵਾ, ਗਾਵੇ ਕਾ ਫਲ ਹੋਈ, ਜਾਪੇ ਦੇਵੈ ਸੋਏ। ਮਨ ਮੇਰੇ ਗੁਰ ਬਚਨੀ ਨਿਤ ਪਾਈ, ਤਾ ਤੇ ਸਚ ਮੇਰੇ ਸਮਾਈ ਰਹਾ। ਗੁਰਸਾਖੀ ਅੰਤਰ ਜਾਗੀ, ਤਾ ਚੰਚਲ ਮਤ ਤਿਆਗੀ। ਗੁਰਸਾਖੀ ਕਾ ਉਜਿਆਰਾ, ਤਾ ਮਿਟਿਆ ਸਗਲ ਹੁੰਦਿਆਰਾ। ਗੁਰ ਚਰਣੀ ਮਨ ਲਾਗਾ, ਤਾ ਜਮਕਾ ਮਾਰਗ ਭਾਗਾ। ਭੈਵਜ ਨਿਰਭਉ ਪਾਇਆ, ਤਾ ਸਹਿਜੇ ਕੇ ਘਰੇ ਆਇਆ। ਭਣਤ ਨਾਨਕ ਬੂਝੇ ਕੋ ਵਿਚਾਰੀ, ਇਸ ਜੁਗ ਮੈਂ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾਪੇ ਮਿਲਿਆ ਸੋਈ। ਸੋਰਠ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਂਕਾਰ, ਸਤਿਗੁਰੂ ਪ੍ਰਸਾਦ। ਸੇਵਕ ਸੇਵਕ ਰਹਿ ਸਭ ਤੇਰੀ, ਜਿਨ ਸ਼ਬਦ ਸਾਹ ਦੇ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋ ਆਪ ਗੁਆਇਆ। ਅਣਦਿਨ ਗੁਣ ਗਾਵੈ ਨਿ ਸਾਚੈ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਲਕ ਸ਼ਰਨ ਤੁਮਾਰੀ, ਏਕੋ ਸੱਚਾ ਸੱਚ ਤੂੰ, ਕੇਵਲ ਆ ਮੁਰਾਰੀ ਰਹਾਉ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹੋਮੇ ਮਾਰੇ। ਗ੍ਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰੱਖਿਆ ਉਰ ਧਾਰੀ। ਮਨੋਵਾਦਾ ਦਿਸ ਧਾਮ ਦਾ, ਦੂਜੇ ਪਾਏ ਖਵਾਇਆ। ਮਨ ਮੁਖ ਮੁਗਦ ਹਰ ਚੇਤੇ ਨਾਹੇ, ਮਨ ਮੁਖ ਮੁਗਧ ਹਰ ਨਾਮ ਨ ਚੇਤੇ। ਬਿਰਥਾ ਜਨਮ ਗਵਾਇਓ, ਸਤਿਗੁਰੂ ਭੇਟੇ ਤਾ ਨਾ ਪਾਏ। ਹੁਮੇ ਮੋਹ ਚੁਗਾਏ, ਹਰ ਜਨ ਸੱਚ ਸਾਚ ਸਕਮਾਵੇ। ਗੁਰੂ ਕੇ ਸ਼ਬਦ ਵਿਚਾਰੀ, ਆਪੇ ਮੇਲ ਲੈ ਪ੍ਰਭ ਸੱਚ, ਸੱਚ ਰੱਖਿਆ ਉਰਤਾਰੀ। ਨਾਨਕ ਨਾਮੋ ਗਤ ਮਤ ਪਾਈ, ਹਿਆ ਰਾਸ ਹੁਮਾਰੀ। ਸੋਰਠ ਮਹੱਲਾ ਪਹਿਲ ਤੀਜਾ, ਭਗਤ ਖਜ਼ਾਨਾ ਭਗਤਨ ਗੋ ਦੀਆ। ਨਾਉ ਹਰ ਤਨ ਸੱਚ ਸੋਏ, ਖੁੱਟ ਨਾਮ ਧਨਕ ਦਿਨ ਖੁੱਟੇ ਨਾਹੀ। ਕਿਨੇ ਨਾ ਕੀਮਤ ਹੋਏ, ਨਾਮ ਧਨ ਮੁਕੁਜਲੇ ਹੋਏ। ਹਰ ਪਾਇਆ ਸੱਚ ਸੋਏ, ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਬਿਨ ਸ਼ਬਦ ਜਗ ਭੁੱਲਦਾ ਫਿਰਦਾ, ਦਰਗਹਿ ਮਿਲੇ ਸਜਾਏ ਰਹਾ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਅੰਮ੍ਰਿਤ ਲੁੱਟੇ ਮਨੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੋਬਾਰ। ਹਉਮੈ ਮੀਰਾ ਕਰ ਕਰ ਬੂਤੇ, ਕਹਿ ਚਲੇ ਨ ਚਲਦਿਆ ਨਾਲ। ਗੁਰਮੁਖ ਹੋਏ ਸੋ ਨਾਮ ਤੇ ਆਵੇ, ਸਦਾ ਹਰ ਨਾਮ ਸੰਭਾਲ। ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ। ਸਤਿਗੁਰੁ ਗਿਆਨ ਰਤਨ ਸਦਾ ਗੜ ਜਾਨਣ, ਅੰਮ੍ਰਿਤ ਸਿਰ ਬਾਦਸ਼ਾਹ। ਅਣਦਿਨ ਭਗਤ ਕਰੈ ਦਿਨ ਰਾਤੀ, ਰਾਮ ਨਾਮ ਸਚ ਲਾਹ। ਨਾਨਕ ਰਾਮ ਨਾਮ ਨਿਸਤਾਰਾ, ਸਬਰ ਤੇ ਹਰ ਪਾਹ। ਸੋਰਠ ਮਹੱਲਾ ਤੀਜਾ, ਦਾਸਨ ਦਾਸ ਹੋਏ ਤਾਂ ਹਰ ਪਾਏ, ਵਿੱਚੋ ਆਪ ਗੁਆਈ। ਭਗਤਾਂ ਕਾ ਕਾਰਜ ਹਰ ਆਨੰਦ ਹੈ, ਅਣਦਿਨ ਹਰ ਗੁਣ ਗਾਈ। ਸ਼ਬਦ ਤੇ ਸਦਾਏ ਕਰੰਗੀ, ਹਰ ਸਿਓਰੇ ਸਮਾਈ। ਹਰ ਜੋ ਸਾਚੀ ਨਦਰ ਨਿਹਾਂ ਤੁਮਾਰੀ, ਆਪਣੇ ਸੰਤਾਂ ਨੂੰ ਆਪਣੇ ਦਾਸਾਂ ਨੂੰ ਕਿਰਪਾ ਕਰ ਪਿਆਰੇ। ਰਾਖੋ ਪੈਜ ਹਮਾਰੀ, ਰਹਾਉ ਸ਼ਬਦ ਸਲਾਈ ਸਦਾ ਹੋ ਜੀਵਾ। ਗੁਰਮਤੀ ਭਉ ਭਾਗਾ, ਮੇਰਾ ਪ੍ਰਭ ਸਾਚਾ ਤਸਵਾਲਿਓ। ਗੁਰ ਸੇਵਿਆ ਚਿਤ ਲਾਗਾ, ਸਾਚਾ ਸ਼ਬਦ ਸੱਚੀ ਸਚ ਬਾਣੀ ਜੋ ਸੋ ਜਾਣੇ ਅਣਦਿਨ ਜਾਗ ਮਹਾ ਗੰਭੀਰ ਸਦਾ ਸੁਖਦਾਤਾ ਤਿਸਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿਚੋ ਆਵ ਵਿਚੋ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਜੋ ਪਾਏ ਗੁਰ ਵਿਚਾਰ ਹਰ ਕੇ ਰੰਗ ਰਾਤਾ ਸਬਦੇ ਮਾਤਾ ਹੁਮੇ ਤਜੈ ਵਿਕਾਰ ਨਾਨਕ ਨਾਮ ਰਤਾਏ ਕਰੰਗੀ ਸ਼ਬਦ ਸਵਾਰਨ ਹਾਰ ਸੂਰਟ ਮਹੱਲਾ ਤੀਜਾ ਹਰ ਜੋ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਾਟੇ ਅੰਦਰ ਹੈ ਸਾਸਾ ਇੱਕ ਪਲ ਵੇਖਿਨ ਵਿਸਰੈ ਤੂੰ ਸੁਆਮੀ ਜਾਨੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੇ ਸ਼ਬਦ ਪ੍ਰਗਾਸਾ ਹਰ ਜੋ ਤੁਮ ਆਪੇ ਦੇ ਬੁਜਾਈ ਹਰ ਜੋ ਤੁਦ ਵਿਟੋ ਮਾਰਿਆ ਭਾਈ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਹਮ ਸ਼ਬਦ ਮੂਏ ਸ਼ਬਦ ਮਾਰ ਜਿਵਾਲੇ ਭਾਈ ਸ਼ਬਦੇ ਮੁਕਤ ਭਾਈ ਸ਼ਬਦੇ ਮੰਤਨ ਨਿਰਮਲ ਹੂਆ ਹਰ ਵਸਿਆ ਮਣਿਆਈ ਸ਼ਬਦ ਗੁਰੂ ਸਵਾਦਾਤਾ ਜਿਤ ਮਨ ਰਾਤਾ ਹਰ ਸਿਉਰਿਆ ਸੁਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰ ਹਰ ਅਸਨਾ ਪਾਇਆ ਬਿਰਥਾ ਜਨਮ ਗੁਆਇਆ ਜਮਹ ਵਾਰ ਵਾਰ ਵਿਸਟਾ ਕੇ ਕੀੜੇ ਵਿਸਟਾ ਮੈਂ ਸਮਾਣੇ ਵਿਸਟਾ ਮਹਿ ਸਮਾਣੇ ਮਾਨੁਖ ਮੁਕਤ ਗੁਬਾਰਾ ਆਪੇ ਕਰ ਵੇਖੇ ਮਾਰਗ ਪਾਏ ਭਾਈ ਤਿਸ ਬਿਨਾ ਵਰਨ ਕੋਈ ਜੋ ਤੁਰੜ ਗਿਆ ਸੋ ਕੋਈ ਨਾ ਮਿਟੇ ਭਾਈ ਕਰਤਾ ਕਰੇ ਸੋਹੋਏ ਨਾਨਕ ਨਾਮ ਵਸਿਆ ਮਣਿ ਅੰਤਰ ਭਾਈ ਅਵਰਣ ਦੂਜਾ ਕੋਈ ਸੋਰਠ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਭ ਭਾਵੈ ਅਣਦੇ ਨਾਮ ਵਖਾਣੇ ਭਗਤਾ ਕੀ ਸਾਰ ਕਰੇ ਆਪ ਰਾਖੈ ਜੋ ਤੇਰੇ ਮਨ ਭਾਣੇ ਤੂੰ ਗੁਣਦਾਤਾ ਸ਼ਬਦ ਪਛਾਤ ਗੁਣ ਮੈਂ ਗੁਣ ਕਹਿ ਗੁਣੀ ਸਮਾਣੇ ਮਨ ਮੇਰੇ ਹਰ ਜੋ ਸਦਾ ਸੰਭਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭੈ ਤੇਰੇ ਨਾਲ ਰਹਾ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੂਝੈ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰ ਨਾਕਸ਼ ਨਖੈ ਬਿਦਾਰੇ ਪ੍ਰਹਲਾਦ ਜਨ ਸਦ ਹਰ ਗੁਣ ਗਾਵੇ ਹਰ ਜਿਉਸ ਲਏ ਮਿਵਹਾਰੇ ਆਪਸ ਕੋ ਬੋਫਲਾ ਕਰ ਜਾਣੇ ਮਾਨੁ ਕੋ ਮਤ ਨ ਗਾਏ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗੁਆਈ ਰਾਮ ਨਾਮ ਕਦੇ ਚੇਤੈ ਨਾਈ ਅੰਤ ਕੈ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰਸੇਵਾ ਆਪ ਲਾਏ ਸ਼ਬਦੇ ਰਾਤੇ ਸਹਿਜੇ ਮਾਤੇ ਅਣਦਿਨ ਹਰ ਗੁਣ ਗਾਏ ਨਾਨਕ ਦਾਸ ਕਹਿ ਬੇਨੰਤੇ ਹੋਂ ਲਾਗਾ ਤਿਨਕੇ ਪਾਏ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੈ ਗੁਰ ਕੈ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਝੋਟਾ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕਹਿ ਕਲਿਖ ਦੋ ਕਾਟੇ ਆਪੇ ਮੇਲ ਮਿਲਾਈ ਰਹਾਉ ਇਹ ਕੁਟੁੰਬ ਸਭ ਜੀ ਕੇ ਬੰਧਨ ਪਾਏ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੇ ਨਾਈ ਗੁਰਮੁਖ ਮੋਖ ਦੁਆਰ ਕਰਮ ਕਰੈ ਗੁਰ ਸ਼ਬਦ ਨਾ ਪਛਾਣੈ ਮਰ ਜਨਮ ਅਹਿਵਾਰ ਵਾਰ ਹੂੰ ਮੇਰਾ ਜਗ ਪਲ ਚਰੇ ਬਾਈ ਕੋਈ ਨ ਕਿਸੀ ਕੀਰਾ ਗੁਰਮੁਖ ਮਹਿਲ ਪਾਏ ਨੇ ਗੁਣ ਗਾਵਿੰਦ ਨਿਜ ਕਰ ਹੋਏ ਬਸੇਰਾ

ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੇ ਮਣੇਂਤਰ ਵਿੱਚੋ ਆਪ ਗਵਾਈਐ ਸੋਰਠੇ ਮਹੱਲਾ ਤੀਜਾ ਚੌਥੁਕੇ ਸੱਚੀ ਭਗਤ ਸਤਿਗੁਰ ਤੇ ਹੋਵੈ ਸੱਚੀ ਹਿਰਦੇ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹੋਮੇ ਸ਼ਬਦ ਸੁਮਾਣੀ ਬਿਨ ਗੁਰ ਸ਼ਬਦੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੇ ਆਣੀ ਮਨ ਫੁਰੇ ਸਦਾ ਦੁੱਖ ਪਾਵੇ ਡੂੰਬੋਏ ਬਿਨ ਪਾਣੀ ਭਾਈ ਰੇ ਸਦਾ ਰਹੋ ਸ਼ਰਨਾਈ ਆਪਣੀ ਨਦਰ ਕਰੇ ਪਤ ਰਾਖੇ ਹਰ ਨਾਮੋ ਦੇ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਪਛਾਤਾ ਸਦਾ ਸ਼ਬਦ ਸੱਚੇ ਵਿਚਾਰਾ ਹਿਰਦੇ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰ ਸਦਾ ਹਜੂਰ ਰਵਿਆ ਸਭ ਠਾਏ ਹਿਰਦੇ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮਿੱਠਾ ਮਣੇ ਪਿਆਰਾ ਸਤਿਗੁਰੂ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਸਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਸੁਮਖਾਇਆ ਕਮਲ ਵਰਗਾ ਸਦਾ ਰੰਗ ਰਤ ਅਣਦੇ ਸ਼ਬਦ ਵਜਾਇ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਏ ਰਾਮ ਨਾਮ ਕੀ ਗਤ ਕੋਏ ਨ ਬੂਜੇ ਗੁਰਮਤਿ ਹਿਰਦੇ ਸਮਾਈ ਗੁਰਮੁਖ ਹੋਵੇ ਸੋ ਮਗ ਪਛਾਣੇ ਹਰ ਅਸ ਰਸਮ ਸਾਹਿ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੇ ਨਾਮ ਵਸਾਈ ਨਾਨਕ ਨਾਮ ਸੰਭਾਲੈ ਸੇ ਜਾਣੇ ਸੋਹਣੇ ਦਰ ਸਾਚੇ ਪਤ ਪਾਈ ਸੋਰਠ ਮਹੱਲਾ ਤੀਜਾ ਦੁਤਕੇ ਸਤਿਗੁਰੂ ਮਿਲੇ ਉਲਟੀ ਭਈ ਪਾਈ ਜੀਵਤ ਮਰੈ ਬੂਤਾ ਬੂਝ ਪਾਏ ਸੋ ਗੁਰੂ ਸੋ ਸਿਖੈ ਪਾਈ ਜੇਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇ ਤੀਲ ਵਿਲਾਏ ਮਨ ਹਰ ਜਾ ਮਿੱਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੇ ਭਾਈ ਮਨ ਕਦੂ ਜੇ ਭਾਏ ਤਹ ਕੁਟੈ ਮਨ ਮੁਖ ਕਰਮ ਕਰੈ ਭਾਈ ਪੱਲੇ ਕਿਛ ਨਾ ਪਾਏ ਗੁਰ ਮਿਲੇ ਨਾ ਮਨੁਸਿਆ ਪਾਏ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੇ ਪਾਏ ਗੁਰ ਕੇ ਹਿਤ ਪਾਰ ਆਇਆ ਸੋ ਪ੍ਰਵਾਣ ਪਾਏ ਜੇ ਗੁਰਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਏ ਪਾਏ ਗੁਰ ਸ਼ਬਦੀ ਮੇਲਾਏ ਸੂਰਠ ਮਹੱਲਾ ਤੀਜਾ ਕਰ ਪਹਿਲਾ ਤਿਹੀ ਗੁਣੀ ਤ੍ਰਿਪੁਣ ਵਿਆਪਿਆ ਭਾਈ ਗੁਰਮੁਖ ਪੂਜ ਬਜਾਏ ਰਾਮ ਨਾਮ ਲਗ ਛੂਟੇ ਭਾਈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਤ੍ਰੈ ਗੁਣ ਛੋੜ ਚੌਥੇ ਚਿਤਲਾਏ ਹਰ ਜੋ ਤੇਰੇ ਮਨ ਵਸੇ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮੇ ਤੇ ਸਭ ਪੁਜੇ ਭਾਈ ਨਾ ਵਿਸਰੇ ਮਰ ਜਾਏ ਅਗਿਆਨੀ ਜਗਤ ਅੰਧੇ ਭਾਈ ਸੁਤੇ ਗਏ ਮੁਹਾਏ ਗੁਰਮੁਖ ਜਾਗੇ ਸੇਵਰੇ ਭਾਈ ਭਉਜਲ ਪਾਰ ਉਤਾਰ ਜਗ ਮੈਂ ਲਾਹਾ ਹਰ ਨਾਮ ਹੈ ਭਾਈ ਹਿਰਦੇ ਰੱਖਿਆ ਉਤਾਰ ਗੁਰ ਸਰਣ ਆਈ ਉਭਰੇ ਭਾਈ ਰਾਮ ਨਾਮ ਲਿਵਲਾਏ ਨਾਨਕ ਨਾਉ ਬੇੜਾ ਨਾ ਤੁਲੜਾ ਭਾਈ ਜਿਤ ਲਾਗੇ ਪਾਰ ਜਣ ਪਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਸਤਿਗੁਰ ਸੁਖ ਸਾਗੁਰ ਜਗ ਅੰਤਰ ਹੋਰ ਥੈ ਸੁਖ ਨਾਹੇ ਹੋਮੈ ਜਗ ਸਾ ਦੁਖ ਰੋਗ ਵਿਆਪਿਆ ਮੜ ਜਨਮੈ ਰੋਵੈ ਤਾਹੇ ਪ੍ਰਾਣੀ ਸਤਿਗੁਰੂ ਸੇ ਸੁਖ ਪਾਏ ਸਤਿਗੁਰੂ ਸੇ ਵੈ ਤਾ ਸੁਖ ਪਾਵੇ ਨਾਏ ਤਾ ਜਾਹੇ ਗਜਣ ਮੰਗਵਾਏ ਰਹਾਉ ਤ੍ਰੈ ਗੁਣ ਧਾਤ ਸਭ ਕਰਮ ਕਮਾਵੈ ਹਰ ਸਾਧਨਾਇ ਸੰਧੈ ਤਰਪਣ ਕਰੈ ਗਾਇ ਤਰੇ ਬਿਨ ਬੂਝੇ ਦੁਖ ਪਾਏ ਸਤਿਗੁਰੂ ਸੇਵੈ ਸੋ ਵੜ ਭਾਗੇ ਜਿਸਨੂੰ ਆਪ ਮਿਲਾਏ ਹਰ ਸਪੀ ਸਦਾ ਮਨ ਤ੍ਰਿਪਤਿਆ ਵਿੱਚੋਂ ਆਪ ਗਵਾਏ ਇਹ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰਮੁਖ ਨਾ ਪਾਏ ਨਾਨਕ ਸਤਿਗੁਰੂ ਮਿਲੇ ਤਾਂ ਅੱਖੀ ਵੇਖੇ ਘਰੇ ਅੰਦਰ ਸੱਚ ਪਾਏ ਸੋਰਠ ਮਹੱਲਾ ਤੀਜਾ ਬਿਨ ਸਤਿਗੁਰੂ ਸੇਵੈ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਏ
हम दीन तुम जुग जुग दाते शब्दे दे बुझाए हर जियो कृपा करो तुम प्यारे सतगुरु दाता मेल मिलावो हर नाम देहो आधारे हाओ मनसा मार दुबदा सुमाणी पाया नाम अपारा हर सा मन निर्मल हुआ किलवक काटन हारा शब्द मरो फिर जीवो सदही ता फिर मरण न होए अमृत नाम सदा मन मीठा शब्दे पावे कोय दाते दात रखी हथे अपने जिस पावे तिस दे नानक नाम रते सुख पाया दरगह जापे से सोरठ महला तीजा सतगुरु सेवे ता सहज उपजे सहज तुण उपजे गतम तद ही पाए हर का नाम सचा मन वसिया नामे नाम समाए बिन सतगुरु सब जग बोराना माणु के अंदा शब्द न जाने झूठे परम भुला न रहा त्रैगुण माया परम भुलाया हो मैं बंधन कमाए जमण मरण सिर उपर उपो गर्व जोन दुख पाए त्रै गुण वरतें सगल संसार होमे विच पद खोए गुरमुख होवे चौथा पद चीने राम नाम सुख होए।

ਜਨ ਨਾਨਕ ਵਜੇ ਵਜਾਇਆ ਸੋਠ ਮਹੱਲਾ ਚੌਥਾ ਆਪੇ ਸਿਸ਼ਟ ਉਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਨ ਆਪ ਨਿਤਾਣਿਆ ਤਾਣਿਆ ਪਿਆਰਾ ਆਪ ਨਿਮਾਣਿਆ ਮਾਨ ਆਪ ਦਿਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨਾਵਣ ਜਾਣ ਰਹਾ ਆਪੇ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸਾਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰਿਆ ਪਿਆਰਾ ਆਪੇ ਦੇਵੈ ਦਾਨ ਆਪੇ ਸੇਵ ਕਰਾਇੰਦਾ ਪਿਆਰਾ ਆਪ ਦਿਵਾਵੇ ਮਾਨ ਆਪੇ ਤਾੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਤੁਲ ਤੁਲਾਇੰਦਾ ਪਿਆਰਾ ਜਨ ਨਾਨਕ ਸਤਿਗੁਰਬਾਨ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਮਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲਿਖਣ ਆਪ ਲਿਖਾਰੀ ਆਪੇ ਲੇਖ ਲਿਖਾ ਮੇਰੇ ਮਨ ਜਬ ਰਾਮ ਨਾਮ ਉਮਾਹਾ ਅਣ ਦਿਨ ਅਣਤ ਹੋਇ ਵਡਫਾਗੀ ਲੈ ਗੁਰਪੂਰੇ ਹਰਲਾ ਹਰਹਾ ਆਪੇ ਗੋਪੀ ਕਾਣ ਹੈ ਪਿਆਰਾ ਬਣੇ ਆਪੇ ਗਰੂ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੁਵਲੀਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੇ ਆਪ ਚੁਜਾ ਕਰ ਬਾਲਕ ਰੂਪ ਪਾਇੰਦਾ ਪਿਆਰਾ ਚੰਡੂਰ ਕੰਸ ਕੇ ਸਮਰਾਹਾ ਆਪੇ ਜਾ ਬਲ ਆਪ ਹੈ ਪਿਆਰਾ ਬਣ ਭੰਨੇ ਮੂਰਖ ਮੁਗਦਾ ਸਭ ਆਪੇ ਜਗਤ ਉਪਾਇੰਦਾ ਪਿਆਰਾ ਵਸ ਵਸ ਆਪੇ ਜੁਗ ਜੁਗ ਹਥਾ ਗਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੰਚੇ ਤਿਉ ਜਾਹ ਜੋ ਗਰਬ ਸੋ ਪਚ ਸੀ ਪਿਆਰੇ ਜਪ ਨਾਨਕ ਭਗ ਸਮਾਹ ਸੂਰਠ ਮਹੱਲਾ ਚੌਥਾ ਦੁੱਤ ਕੇ ਅਣਕ ਜਨਮ ਵਿਛੜੇ ਦੁੱਖ ਪਾਏ ਮਨ ਮੁਕਰਮ ਕਰੇ ਅੰਕਾਰੇ ਸਾਧੂ ਪਰਸਤੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਤਿ ਪਿਆਰੀ ਜਪ ਸਤਸੰਗ ਭਏ ਸਾਧੂ ਜਨੇ ਹਿਰਦੇ ਮਿਲਿਆ ਸ਼ਾਂਤ ਮੁਰਾਰੀ ਰਹਾਉ ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ ਤੇਰਾ ਪਾਵਨ ਬੁਝੇ ਗਵਾਰੇ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੇ ਗੁਰਮੁਖ ਪ੍ਰਕਾਸ਼ ਪਿਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤਸੰਗਤ ਪੁਰਖ ਮੁਰਾ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰੂ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੇ ਨਾਨਕ ਤੁਲ ਸਹਿ ਸੁਖ ਪਾਇਆ ਅਣਦਿਨ ਜਾਗਤ ਰਹਿ ਬਣਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿ ਨ ਜਾਏ ਜੋ ਮਛਲੀ ਬਿਨ ਨੀਰੇ ਬਿਨ ਸੈ ਤੂ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਨਾਈ ਹਉ ਅੰਤਰ ਨਾਮ ਮੰਗਾਂ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਏ ਰਹਾਉ ਜੋ ਚਾਦਰ ਕੇ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨ ਜਾਏ
गुरमुख जल पावे सुख सहज हरिया पाहे सुभाए मन भूखे दस डोले नवेनावे दुख पाए जन्म मरे फिर जूनी आवे दरगह मिले सजाए कृपा करे ता हर गुण गावे हर से अंतर पाए नानक दीन दयाल भय है तृष्णा शब्द हो जाए सोरठ महला चौथा पंच पदा आचर चरे तांस दोए सिद्धि ते बुध पाए प्रेम के सर लागे तन भीतर ता भ्रम काटे जाए मेरे गोविंद अपने जन को दे वडियाए गुरमत राम नाम परगासो सदार हो शरणाई रहाओ ये संसार सब आमन जान मन मूर्ख चेत अजाना हर जो कृपा करो गुर मेलो ता हर नाम समान जिसकी बात सोई प्रभ जाने जिसनु दे सो पाए वास्ते अनूप दया कम गोचरे गुरपुरा अलख लखाए जिने चाखी सोई जाने गूंगे की मिठियाए रतन लुकाया लुके नाहे जे को रखे लुकाई सब कुछ तेरा तू अंतर जामे तू सबना का प्रभ सोए जिसनों दात करे सो पाए जन नानक अवरण कोय सोरठ महला पंजवा घर पहला चुत तितुके कोंकार सतगुरु प्रसाद किसों जाचे किस आराधे जा सब को कीता हो से जो जो दिसे बड़ा बडेरा सो सुखा को रुल रल से निरपो निंकार भव खंडन सब सुख नवनिध दसी हर जियो तेरी दाती राजा मानस बपड़ा क्या साला है क्या तिसका मोहताज रहा जिन हर त्याए आ सब कुछ तिसका तिसकी भूख गुवाई जैसा तन दिया सुखदाते ने खुट न कभी जाए अणद भया सुख सह समाने सतगुरु मेल मिलाए मन नाम जब नाम राद अणदिन नाम वखाणे उपदेश सुन साध संतन का सब चुकी कान जमाने जिनको कृपाल हुआ प्र मेरा से लागे गुरु की बाणी कीमत कौन करे प्रभ तेरी तू सर्व जिया दे अल्ला सब कुछ कीता तेरा वरता क्या हम बाल गोपाला राख ले हो नानक जन तुमरा ज्यों पिता पूत कृपाला सोरठ महला पंजवा कर पहला चौतुके गुरु गोविंद सलाही भाई मंतन हिरदे तार साचा सब मन वसे भाए इहा करने सार जित नाम नबजे भाए सेतन होए शार सा संत कुमार भाए जिन एक कार आधार सोई सच राधना भाए जिस ते सब कुछ होए गुरपुरे जरनाया भाए तिस बिने अवर न कोई रहाऊ

ਸਾਚਾ ਅਗਮ ਥਣੇ ਆਵਣ ਜਨ ਚੁਕੇ ਵਾਏ ਝੂਠੇ ਦੁਨੀ ਮਣੇ ਗੁਰਮੁਖ ਕੋਟ ਉਧਾਰ ਦਾ ਵਾਏ ਦੇ ਨਾਵੇ ਕਰਨੇ ਸਿਮਰਤ ਸਾਸਤ ਸੋਧਿਆ ਵਾਏ ਬਿਨ ਸਤਿਗੁਰ ਭਰਮ ਨਾ ਜਾਏ ਅਨੰਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾਂ ਸੋਧੀਆਂ ਭਾਏ ਬਿਨ ਸਤਿਗੁਰੂ ਨਾਹੀਂ ਜਾਏ ਵਡਭਾਗੀ ਗੁਰਬਾਇਆ ਭਾਈ ਹਰ ਹਰ ਨਾਮ ਦਿਆਏ ਸੱਚ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸੱਚ ਸੋਏ ਨਦਰ ਕਰੇ ਜਿਸੇ ਆਪਣੇ ਭਾਏ ਤਿਸ ਪ੍ਰਾਪਤ ਹੋਏ ਕੋਟ ਮਦੇ ਜਨ ਪਾਈਏ ਭਾਈ ਵਿਰਲਾ ਕੋਈ ਕੋਏ ਨਾਨਕ ਰਤਾ ਸੱਚ ਨਾ ਭਾਏ ਸੁਣ ਮੰਤਨ ਨਿਰਮਲ ਹੋਏ ਸੋਰਠ ਮਹੱਲਾ ਪੰਜਵਾ ਦੁੱਤਕੇ ਜਿਉਂ ਲੋ ਭਾਉ ਅਪਾਉਏ ਮਨ ਤਿਉਂ ਲੋ ਮਿਲਨ ਦੁਰਾਏ ਆਣੇ ਆਪਣਾ ਕਰਤ ਵਿਚਾਰਾ ਤੌਲੋ ਬੀਜ ਵਿਖਾਏ ਮਾਧਵੇ ਐਸੀ ਦੇਹ ਬੁਝਾਏ ਸੇਵੋ ਸਾਧ ਗਉ ਉੜ ਚਰਣਾ ਨਾ ਵਿਸਰੇ ਮੋਚ ਸਾਈ ਰਹਾਉ ਰੇਹ ਮਨ ਮੁਗਦੇ ਚੇਤ ਚੰਚਲ ਚਿੱਤ ਤੁਮ ਐਸੀ ਹਿਰਦੇ ਨ ਆਏ ਪ੍ਰਾਣ ਪਤ ਤਿਆਗ ਆਣ ਤੂੰ ਰਚਿਆ ਉਰਜੋ ਸੰਗ ਬੈਰਾਏ ਸੋਗ ਨਾ ਵਿਆਪੇ ਆਪਣਾ ਤਾਪੇ ਸਾਧ ਸੰਗਤ ਬੁੱਧ ਪਾਏ ਸਾਕਤ ਕਾ ਬਕਣਾਇਓ ਜਾਨੋ ਜੈਸੇ ਪੌਣ ਚੁਲਾਏ ਕੋਟ ਪਰਾਧ ਅਛਾ ਦੇਹ ਮਨ ਕਹਿਣਾ ਕਛੂ ਨ ਜਾਏ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਲੇਖਾ ਰਖੋ ਉਠਾਏ ਸੋਰਠ ਮਹੱਲਾ ਪੰਜਵਾ ਪੁੱਤਰ ਕਲੱਤਰ ਲੋਕ ਗ੍ਰਹਿ ਬਣਤਾ ਮਾਇਆ ਸਨ ਬੰਦੇ ਹੇ ਅੰਤ ਕਿ ਬਾਹਰ ਕੁਖਰਣ ਨ ਹੋਸੇ ਸਭ ਮਿਥਿਆ ਸੁਨੇਹੇ ਰੇ ਨਾਰੇ ਕਾਹੇ ਪਪੂਰੋ ਦੇਹੇ ਉੜ ਜਾਏ ਗੋ ਧੁੰਮ ਬਾਦਰੋ ਇਕ ਪਾਜੋ ਰਾਮ ਸੁਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਕੀਨੇ ਜਲ ਕੋਕਰ ਪਸਮੇਹੇ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਾਰਨ ਕਾਰਨ ਵਿਸਰੋਏ ਅਣਕ ਭਾਤ ਕਰ ਮਣੀਏ ਸਾਜੇ ਕਾਚੇ ਤਾਗ ਵਿੱਚ ਬਰੋਹੇ ਟੂਟ ਜਾਏ ਗੋ ਸੂਤ ਬਾਪਰੋ ਫਿਰ ਪਾਛੇ ਪਛਤੋਏ ਜਿਨ ਤੁਮ ਸਿਰਜ ਸਿਰਜ ਸਵਾਰੇ ਤਿਸ ਧਿਆਵੋ ਦਿਨ

ਗਿਆਨ ਸੁਪਤਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮਦੇ ਫਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਬਹੁ ਹਮੇ ਬੁਰਤਨਾ ਸੀਰ ਕਟਾਏ ਹਮੇ ਕਰਤੀ ਵਰਤਨੇ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਉਮਤ ਪ੍ਰਾਨ ਕਨਕ ਅਸਵ ਹੈ ਵਰਪੁੰਦਿਆਨ ਨੂਲੀ ਕਰਮ ਕਰੇ ਬਵਾਸਣ ਸੈਨ ਮਨ ਸੰਜਮਤ ਸਾਧਨ ਨਿਮਕ ਨਿਮ ਕਰ ਸੀਤ ਕਟਾਵੈ ਤਾਪੀ ਹਮੇ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾ ਹੈ ਨਾਨਕ ਗੁਰਮੁਖ ਨਾਮ ਜਤ ਗਤ ਪਾਹੇ ਮਨ ਕਾਮਣਾ ਤੀਦੇ ਛੁਟੈ ਗਰਭ ਗਮਾਨਾ ਮੰਤੈ ਹੁਟੈ ਸੋਚ ਕਰੈ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਾ ਸਾਧਨਾ ਕਰੈ ਮਨ ਤੇ ਕਬ ਹੁਨਾ ਵਿਕਿਆ ਟਰੈ ਜਲ ਧੋਵੇ ਬਹੁ ਦੇ ਅਨੀਤ ਸੁਧ ਕਾਹੁ ਕਾਚੀ ਭੀਤ ਮਨ ਹਰ ਕੈ ਨਾਮ ਕੀ ਮਹਿਮਾ ਉੱਚੇ ਨਾਨਕ ਨਾਮ ਉਦਰੈ ਪਤਿਤ ਬਹੁ ਬੂਚੈ ਬਹੁਤ ਸਿਆਨਪ ਜਮ ਕਾ ਬਹੁ ਬਾਪੈ ਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਪੇਖ ਅਨੇਕ ਅਗਣ ਨਹੀਂ ਬੂਝ

ਨੇ ਹਰ ਕਾ ਨਾਮ ਜਪ ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੁਭਾ ਲੋਰੇ ਸਾਹ ਸੰਗੇ ਹਮੇ ਸ਼ੋਰੇ, ਜੇ ਕੋ ਜਨ ਮਰਨ ਤੇ ਡਰੇ ਸਾਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਹ ਸੰਗ ਜਾ ਕੇ ਮਿਟੇ ਬਿਮਾਨ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਐ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਕਲ ਕਰੀਨਾ ਹਰ ਹਰ ਨਾਮ ਦਿਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਲਈ ਨਿਪਾ, ਨਿਰ ਧਨ ਕੋ ਤਨ ਤੇਰੂ ਨਾਉ ਨਥਾ ਵਿਕਾਉ ਤੇਰਾ ਥਾ, ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ, ਕਰਨ ਕਰਾਵਨ ਹਾਂ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗਾ ਪ੍ਰਭਰਤੇ, ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਰਿਆ ਮੈਂ ਉੱਤਮ ਕਰਿਆ ਸਾਹ ਸੰਗ ਦੁਰਮਤ ਮਲਹਿਰਿਆ, ਸਗਲ ਉਦਮ ਮੈਂ ਤੁਮ ਭਲਾਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਸੁਰ ਸੁਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ ਨਾਨਕ ਜਿਕਟ ਵਸੇ ਹਰ ਨਾਮ ਸਲੋਕ, ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਵਹਿ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚਿਤ ਪਰਾਨੀ ਕਵਨ ਮੂਲ ਤੇ ਕਮ ਦੁਸ਼ਟਾਨੀ, ਜਿੰਦੂ ਸਾਹ ਸਵਾਸ ਸਿਗਾਰਿਆ ਗਰਭ ਅਗਰ ਮੈਂ ਜਿਨੀ ਉਬਾਰਿਆ, ਬਾਹਰ ਵਿਵਸਥਾ ਤੁਝੇ ਪਿਆਰੇ ਦੂਦ ਪਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਕਸੀ ਨ ਮੁਖ ਅਭਿਆ ਬੈਠ ਕੋ ਦੇਨ, ਇਹ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੇ ਹੋ ਤਾਉ ਨਾਨਕ ਸੀਜੈ, ਜੇ ਪ੍ਰਸਾਦ ਤਰ ਉਪਰ ਸੁਖ ਬਸੈ ਸੂਤ ਪ੍ਰਾਤ ਮੀਤ ਬਨਤਾ ਸੰਘਸੈ, ਜੇ ਪ੍ਰਸਾਦ ਪੀਵੇ ਸੀ ਤਜਲਾ ਸੁਖਦਾਹੀ ਪੁਨ ਭਾਵਕ ਮੁੱਲਾ, ਜੇ ਪ੍ਰਸਾਦ ਭੋਗੀ ਸਭ ਰਸਰਾ ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਅਸਤ ਪਾਵ ਕਰ ਨਿਤ ਰਸਨਾ ਤਿਸ ਤਿਆਗ ਅਵਰ ਸੰਗਰਚਨਾ, ਸੇ ਦੁਖ ਮੂਨਾ ਦਵੈ ਵਿਆਪੇ ਨਾਨਕਾਟ ਲਿਓ ਪ੍ਰਵਿਆਪੈ, ਆਦ ਅੰਤ ਜੋ ਰਾਖਨ ਹਾਰ ਤਿਸੂ ਪ੍ਰੀਤ ਨਾ ਕਰੇ ਗਵਾਰ, ਜਾ ਕੀ ਸੇਵਾ ਨਾਨ ਰੁਤ ਪਾਵੈ ਤਸ ਮੂੜਾ ਮਨ ਲੀ ਲਾਵੈ, ਜੋ ਠਾਕੁਰ ਸਤਸਦਾ ਹਜੂਰ ਹੈ ਤਾਂ ਕੋ ਆਉਂਦਾ ਜਾਂਤ ਦੂਰ ਹੈ, ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤੁਸੇ ਵਸਾਰੇ ਮੁਕਦੇ ਜਾਨ, ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਰ ਪਾਰ, ਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸਕ ਮਚੈ, ਜੋ ਛੱਡਣਾ ਸੋ ਸਤਿ ਕਰ ਮਾਨੈ ਛੋੜ ਜੋ ਹੋਵਣ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸਹਾਈ ਤਿਸ ਪਰ ਹਰੇ, ਚੰਦਨ ਲੇਪ ਉਤਾਰੇ ਧੋਏ ਕਰਤਬ ਪ੍ਰੀਤ ਪਸੰਦ ਸੰਗੋਏ, ਅੰਧ ਕੂਪ ਮੈਂ ਬਕਰਾਲ ਨਾਨਕ ਕਾਟ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਕ ਅੰਤਰਮਲ ਮਾਇਆ ਸਭ ਸੁਨਾਹੇ ਕਸ਼ ਕਰੇ ਸਪਾਇਆ, ਬਾਹਰ ਗਿਆਨ ਧਿਆਨ ਇਸ਼ਰਾਨ ਅੰਤਰ ਬਾਬੇ ਲੋਭ ਸਵਾਨ, ਅੰਤਰ ਗੁਣ ਵਾਰਤਨ ਸਵਾਗਲ ਪਾਥਰ ਕੈਸੇ ਤਰਿਯਥਾ, ਜਾਂਕੇ ਅੰਤਰ ਵਸ ਪ੍ਰਭ ਆਪ ਨਾਨਕ ਦੇ ਚਰਨ ਸਹਿ ਸਮਾਧ, ਸੁਨੰਦਾ ਕੈਸੇ ਮਾਰਗ ਪਾਵੇ ਕਰ ਗਿਆ ਲੇਹੋ ਉੜਨ ਬਹਾਵੇ, ਕਹਾ ਬੁਜਾਰਤ ਬੁਜੇ ਡੋਰਾ ਨਿਸਕਈਏ ਤੋ ਸਮਝੇ ਭੌਰਾ, ਕਹਾ ਬਿਸਰਪਦ ਗਾਵੇ ਗੁੰਗ ਜਤਨ ਕਰੇ ਤੋ ਫੀ ਸੁਰਭੰਗ, ਕਹਿ ਪਿਗਲ ਪਰਬਤ ਪਰ ਪਵਨ ਨਹੀਂ ਹੋਤ ਉਆ ਸੁਗਮਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੁਹਾ ਬਿਨਾ ਚੀਤ ਦੋ ਬੈਰਾਈ ਤਾਂ ਸੁਭੀਤ, ਬਲੂਆ ਕਹਿ ਗ੍ਰਹਿ ਭੀਤਰ ਵਸੈ ਅੰਤ ਕੇਲ ਮਾ ਰੰਗ ਰਸੇ, ਦ੍ਰਿੜ ਕੜ ਮਾਰਨੇ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ, ਬੈਰ ਵਿਰੋਧ

ਆਹੂ ਜੁਗ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰਮ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇਤਾ ਉੱਚਾ ਭਗਵੰਤਾ ਸਗਲ ਸਮੱਗਰੀ ਤੁਮੈ ਸੂਤਰ

ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਣਪ ਸਕਲ ਤੇ ਰਹਿਤ, ਸਭ ਕਰ ਜਾਣਿਆ ਤੁਮਕੀ ਰਹਿਤ, ਜਿਸ ਭਾਵੇ ਤਿਸ ਲੈ ਲੜਲਾਏ, ਤਰੰਤ ਥਾਂ ਤੁਰੰਤ ਰਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਜਪ ਨਾਨ ਕਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਸਤੀ ਅੰਮ੍ਰਿਤ ਕਾਹੇ, ਤਿਸ ਠਾਕੁਰ ਕੋ ਰਖਮਨ ਮਾਹੇ। ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸੇ ਸੁਖ ਮੰਦਰ, ਧਿਆਇ ਸਦਾ ਮਨੰਦਰ। ਜੇ ਪ੍ਰਸਾਦ ਕਰੇ ਸੰਗ ਸੁਖ ਬਸ ਨਾਹ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਜੇ ਪ੍ਰਸਾਦ ਪਾਠ ਟੰਬਰ ਹੜਾਵੈ, ਤਿਸੈ ਤਿਆਗ ਤਰ ਅਵਰ ਲਭਾਵੈ। ਜੇ ਪ੍ਰਸਾਦ ਸੁਖ ਸਹਿਜ ਸੋਈ ਜੈ, ਮਨ ਅਟ ਪੈ ਤਾਂ ਕਾ ਜਸ ਗਾ ਬੀਜੈ। ਜੇ ਪ੍ਰਸਾਦ ਤੁਰ ਸਭ ਕਉ ਮਾਨੈ, ਮੁਕਤਾਂ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਰੁਰਾਤਾ ਧਰਮ, ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ। ਪ੍ਰਭ ਜੀ ਦਰਗਾ ਪ੍ਰਭ ਜੀ ਜਪਤ ਦਰਗਾ ਮਾਨ ਪਾਵੈ, ਨਾਨਕ ਪਤ ਸਿੱਧੀ ਕਰ ਜਾਵੈ। ਜੇ ਪ੍ਰਸਾਰੋ ਗੰਚਣ ਦੇਹੀ, ਲਿਵਲਾਵਤ ਸਰਾਬ ਸੁਨੇਹੀ। ਜੇ ਪ੍ਰਸਾਦ ਉਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਸਕਲ ਸਤਰ ਢਾਕੇ, ਮਨ ਸਰਨੀ ਪਰ ਠਾਕਰ ਪ੍ਰਭ ਤਾਂ ਕਹਿ। ਜੇ ਪ੍ਰਸਾਦ ਤੁਜ ਕੋ ਨਾ ਪਹੁੰਚੈ, ਮਨ ਸਾ ਸਾ ਸਿਮਰੋ ਪ੍ਰਭੁਚੈ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕੋ ਆਲਸ ਕੀਜੈ। ਜੇ ਪ੍ਰਸਾਦ ਅਸਵਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂਨਾ ਵਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਗ ਪ੍ਰੇ ਪ੍ਰਭ ਆਪਣੇ ਬਣਾ। ਜਿਨ ਤੇਰੀ ਮਨ ਵਣਤ ਬਣਾਈ, ਉਠ ਪੈ ਤਿਸੈ ਧਿਆਈ। ਤਿਸੈ ਧਿਆਏ ਜੋ ਇੱਕ ਅਲਖੈ, ਈਹਾ ਊਹਾ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨਮਦਾਨ, ਮਨ ਅਟ ਪੈਰ ਕਾ ਤਿਸ ਕਾ ਧਿਆਨ। ਜੇ ਪ੍ਰਸਾਦ ਉਚਾਰ ਵਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਤਾਰੀ। ਜੇ ਪ੍ਰਸਾਦ ਸੁੰਦਰ ਰੂਪ, ਸੁਭਰਵ ਸਿਮਰ ਸਦਾ ਨੂਪ। ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੁਭਰਵ ਸਿਮਰ ਸਦਾ ਜਾਤ। ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨੰਗ ਦਸ ਕਹਿ। ਜੇ ਪ੍ਰਸਾਦ ਸੁਨੇ ਕਨਾਹ, ਜੇ ਪ੍ਰਸਾਦ ਵਿਖ ਵਿਸਮਾਹ। ਜੇ ਪ੍ਰਸਾਦ ਬੋਲੇ ਅਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਬਸਨਾ। ਜੇ ਪ੍ਰਸਾਦ ਕਾ ਚਲੇ, ਜੇ ਪ੍ਰਸਾਦ ਪੂਰਨ ਫਲੈ। ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ। ਅਸਾ ਪ੍ਰਭ ਤਿਆਗ ਕਤ ਲਾਗੂ, ਗੁਰ ਪ੍ਰਸਾਦ ਨਾਨਕ ਮਨ ਜਾਗੂ। ਜੇ ਪ੍ਰਸਾਦ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੁ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਜੇ ਪ੍ਰਸਾਦ ਕਾਰਜ ਪੂਰੈ, ਤਿਸ ਜਨ ਮਨ ਸਦਾ ਹਜੂਰ ਹੈ। ਜੇ ਪ੍ਰਸਾਦ ਤੂੰ ਪਾਵੇ ਸਾਜ, ਰੇ ਮਨ ਮੇਰੇ ਤੂੰ ਸਾਤੂ ਰਾਤ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੇ ਸੋ ਨਾ ਆਪ ਕਵਾਏ ਸੋ ਹਰ ਗੁਰ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆ ਤੇ ਮੁਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਿਆ, ਪੂ ਕਛੂ ਨਾ ਕਿਨਹੂ ਲਿਆ। ਜਿਤ ਜਿਤ ਲਾਵੋ ਤਿਥ ਲੱਗੇ ਹਰਨਾਥ, ਨਾਨਕ ਇਨ ਕਹਿ ਕਛੂ ਨਾਥ। ਸਲੋਕ ਅਗਮ ਅਗਾਧ ਪਾ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਨਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਲ ਹੋਦ, ਸਾਧ ਸੰਗ ਮਨ ਸਕਲੀ ਖੋਦ। ਸਾਧਕ ਸੰਗ ਮਿਟੇ ਬਿਮਾਨ, ਸਾਧਕ ਸੰਗ ਪ੍ਰਗਟੇ ਸੁਗਿਆਨ। ਸਾਧਕ ਸੰਗ ਪੂਜੇ ਪ੍ਰਭ ਨੇਰਾ, ਸਾਧ ਸੰਗ ਸੋਹਤਨ ਮੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਇੱਕ ਪ੍ਰਜਤਨ। ਸਾਧਕੀ ਮਹਿਮਾ ਵਰਨੇ ਨਾ ਕਾਨ ਪਰਾਨੀ, ਨਾਨਕ ਸਾਧਕ ਸੁਭਾ ਪ੍ਰਮਾਇ ਸਮਾਨੇ। ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲੈ। ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਸਭ ਕੀ ਰੇਨ, ਸਾਧਕ ਸੰਗ ਮਰੋਹਰ ਬੈਨ। ਸਾਧਕ ਸੰਗ ਨਕ ਤੂਹ ਧਾਵੈ, ਸਾਧ ਸੰਗ ਸਾਧ ਸੰਗ ਮਨ ਪਾਵੈ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ, ਸਾਧਕ ਸੰਗ ਸਾਧੂ ਕੇ ਸੰਗ ਮਹਾਪਨੀਤ। ਸਾਧ ਸੰਗ ਕਿਸੋ ਨਹੀਂ ਬੈਰ, ਸਾਧਕ ਸੰਗ ਨਾ ਬੀਗਾ ਪੈਰ। ਇਹ ਲੋਕ ਸੁਖੀਐ ਪਰਲੋਕ, ਸਾਧਕ ਸੰਗ ਨਾ ਹੀ ਕੋ ਮੰਦਾ। ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਓ ਤਾਪ। ਸਾਧਕ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਪਡਾਈ। ਨਾਨਕ ਸਾਧ ਪ੍ਰਭੂ ਬਣਿਆਈ, ਸਾਧਕ ਸੰਗ ਨਾ ਕਬੂ ਧਾਵੈ। ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਲਹਿ। ਸਾਧੂ ਕੈ ਸੰਗ ਅਜਰ ਸਹਿ, ਸਾਧਕ ਸੰਗ ਬਸੇ ਥਾਨ ਉੱਚੈ। ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜ ਸਭ ਧਰਮ। ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ। ਨਾਨਕ ਸਾਧੂ ਕੇ ਕੁਰਬਾਨ, ਸਾਧਕ ਸਾਧਕ ਸੰਗ ਸਭ ਕੁਲ ਉਧਾਰੇ। ਸਾਧ ਸੰਗ ਧਰਮ ਰਾਇ ਕਰੇ ਸੇਵਾ, ਸਾਧ ਸੰਗ ਸਾਧ ਨਮੀਤ ਕੁਟੰਬ ਵਿਸਤਾਰੇ। ਸਾਧੂ ਕੇ ਸੰਗ ਸੋ ਤਨ ਭਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰੇ ਕਰੇ ਸੇਵਾ, ਸਾਧਕ ਸੰਗ ਸੁਭਾ ਸੁਰਦੇਵਾ। ਸਾਧੂ ਕੇ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਸਾਧਕ ਸੰਗ ਕਲੁਕਤ ਹਰੈ, ਸਾਧਕ ਸੰਗ ਨਰਕ ਪਰ ਹਰੈ।
ਸਾਧਕ ਸੰਗ ਈਹਾ ਊਹਾ ਸੁਹੇਲਾ, ਸਾਧ ਸੰਗ ਵਿਸਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਉਦਰੇ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰਿ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਸਾਧਕ ਸੰਗ ਨਾ ਮਨ ਤੈ ਬਿਸਰੈ, ਸਾਧ ਸੰਗ ਸਰਪਨ ਇਸਤਰੈ, ਸਾਧਕ ਸੰਗ ਲੱਗੇ ਪਰ ਮਿੱਠਾ, ਸਾਧੂ ਕੇ ਸੰਗ ਘੱਟ ਘੱਟ ਡੀਠਾ, ਸਾਧ ਸੰਗ ਪੈ ਅਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕ ਸੰਗ ਮਟੇ ਸਭ ਰੋਗ, ਨਾ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਵੇਦ ਨਾ ਜਾਣੈ, ਤਿੱਤਾ ਸੁਣੇ ਤਿੱਤਾ ਵਖਿਆਨੈ, ਸਾਧ ਕੀ ਉਪਮਾ ਤੇ ਗੁੰਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉਤੇ ਉੱਚੀ, ਸਾਧ ਕੀ ਸੋਭਾ ਮੂਹ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਬਿਨ ਕੋਏ, ਨਾਨਕ ਲੱਛਣ ਬ੍ਰਹਮ ਗੀ ਹੋ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੁਖ, ਬ੍ਰਹਮ ਗਿਆਨੀ ਕਹਿ ਦਿਸ਼ਟ ਸਮਾਨ, ਜੈਸੇ ਰਾਜ ਰੰਕੋ ਲਾਗੇ ਤੁਲਪਵਾਨ, ਬ੍ਰਹਮ ਗਿਆਨੀ ਕਹਿ ਤਿਰਜੇਕ, ਜੋ ਬਸੌਦਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਹੋ, ਨਾਨਕ ਚੋ ਭਾਵ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਾਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨੋ ਪ੍ਰਗਾਸ, ਜੈਸੇ ਤੁਰ ਉਪਰ ਆਕਾਸ, ਬ੍ਰਹਮ ਗਿਆਨੀ ਕੇ ਮਤਰ ਸਤ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਵਿਮਾਨ, ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭੈ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸੰਗ ਕਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੇ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੋ ਪਰਾਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਇੱਕੇ ਰੰਗ, ਬ੍ਰਹਮ ਗਿਆਨੀ ਕਹਿ ਬਸੇ ਬ੍ਰਹਮ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਤ ਜਾਗਤ, ਬ੍ਰਹਮ ਗਿਆਨੀ ਅਭੁ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਗਹੇਤਾ, ਬ੍ਰਹਮ ਗਿਆਨੀ ਕਹਿ ਹੋਈ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ, ਬ੍ਰਹਮ ਗਿਆਨੀ ਕਾ ਪਰ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕਾ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ।

ਆਤਿ ਤਾਕਾ ਅੰਤ ਨ ਜਾਣੇ ਕੋਇ ਆਪੇ ਆਪ ਨਾਨਕ ਪ੍ਰਭ ਸੋਇ ਕਈ ਕੂੜ ਪਾਰ ਬ੍ਰਹਮ ਕੇ ਦਾਸ ਤਿਨ ਹੋਤ ਆਤਮ ਪ੍ਰਗਾਸ ਕਈ ਕੂੜ ਤਤ ਕੇ ਬਿਤ ਸਦਾ ਨਿਹਾਰ ਕੋ ਨੇਤ੍ਰ ਕਈ ਕੂੜ ਨਾਮ ਰਸ ਪੀਵੈ ਅਮਰ ਭੈ ਸਦ ਸਦੀ ਜੀਵੈ ਕਈ ਕੂੜ ਨਾਮ ਗੁਣ ਗਾਵੈ ਆਤਮ ਰਸੂ ਸਹਿ ਸਮਾਵੈ

ਸਾਰ ਘਰ ਘਰ ਦੇਖੇ ਆਪਣੀ ਵਡਿਆਏ ਨਾਨਕ ਸਭ ਮੇਰਿਆ ਸਮਾਏ ਪ੍ਰਭ ਭਾਵੇ ਮਾਨੁ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤ ਦੇ ਉਸਾਰੇ ਆਪ ਕਰੇ ਆਪਣ ਵਿਚਾਰੇ ਦੋਹਾਂ ਸਿਰਾਂ ਕਾ ਆਪ ਸੁਆਮੇ ਖੇਲੇ ਬਿਕਸੈ ਅੰਤਰ ਜਾਮੇ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਵਰਣ ਆਵੇ ਕਹੋ ਮਨੁੱਖ ਤੇ ਕਿਆ ਹੋਇਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੈ ਜੇ ਜੋ ਤਿਸ ਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣਿਆ ਬਚੈ ਭਰਮੇ ਭੁੱਲਾ ਦੈ ਦਿਸਦਾਵੈ ਨਿਮਕ ਮਾਇ ਚਾਰ ਕੁੰਡ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੈ ਨਾਨਕ ਤੇ ਜਾਣੋ ਨਾ ਮਿਲੈ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂਣ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲਿਖਣ ਗਣੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਦੇ ਆਪ ਬਣਾਈ ਨਾਨਕ ਜੀਵੇ ਦੇਖ ਬੜਾਈ ਇਸਕਾ ਬਲ ਨਾ ਇਸ ਹਾਥ ਕਰਨ ਕਰਾਵਣ ਸਰਵ ਗੁਣਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੈ ਸੋਈ ਪੁਣ ਥੀਓ ਕਬਹੂੰ ਉੱਚ ਨੀਚ ਮੈਂ ਬਸੈ ਕਬਹੂੰ ਸੋਗ ਹਰ ਖਰੰਗ ਹਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਊਬ ਅਕਾਸ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਬਨਹਾਰ ਕਬਹੂੰ ਨਿਰਤ ਕਰੈ ਬੋ ਭਾਤ ਕਬਹੂੰ ਸੋਇਰੈ ਦਿਨ ਰਾਤ ਕਬਹੂੰ ਮਹਾਂਕ੍ਰੋਧ ਵਿਕਰਾਲ ਕਬਹੂੰ ਸਰਬ ਕੀ ਉਤਰਵਾਲ ਕਬਹੂੰ ਹੋਏ ਬੈ ਬੜ ਰਾਜਾ ਕੂ ਪੇ ਖਾਰੀ ਨੀਚ ਕਾ ਸਾਜੈ ਕਬਹੂੰ ਆਪ ਕੀਰਤਮੈ ਆਵੈ ਕਬਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤੇ ਵੀਰ ਹੈ ਗੁਰਪ੍ਰਸਾਦ ਨਾਨਕ ਸਜ ਗੈ ਕਬਹੂੰ ਹੋਏ ਪੰਡਿਤ ਕਰੇ ਵਖਿਆਨ ਕਬਹੂੰ ਮੋਨ ਧਾਰੀ ਲਾਵੇ ਧਿਆਨ ਕਬਹੂੰ ਤੜ ਤੀਰਥ ਇਸ਼ਨਾਨ ਕਬਹੂੰ ਸਿਰ ਸਾਧਮੁਖ ਗਿਆਨ ਕਬਹੂੰ ਕੀੜ ਹਸਪਤੰਗ ਹੋਏ ਜੀ ਅਣਕ ਜੁਣ ਪਰਮੇ ਪਰਮੇ ਹੈ ਨਾ ਨਰ ਬੂਜੋ ਸਵੰਗ ਦਿਖਾਵੈ ਜਿਉਂ ਪ੍ਰਭ ਭਾਵੈ ਤੇ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਣ ਕੋਏ ਕਬਹੂੰ ਸਾਧ ਸੰਗਤੇ ਪਾਵੈ ਉਸਤ ਸਥਾਨ ਤੇ ਬੋਲਣ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸਤ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਰਤੇ ਕਰੰਗ ਸਦਾ ਵਸੇ ਪਾਰ ਮੁਕੇ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋ ਸੁਮਨ ਮਿਟ ਗਏ ਗਾਉਣ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ

0: गर्भ गले अष्टपदी जिसके अंतर राजव मान सो नरपाती हो सो आन जो जाने मैं जो बणवंत सोत विष्टा का जंत आपस को करवंत कहावे जन्म मरे भोजन परमावे धन भूम का जो करे गुमान सो मूर्ख अंधा ज्ञान कर कृपा जिसके हृदय गरीबी बसावे नानकी हां मुक्त आगे सुख पावे धनवंता कर कर बावे तृण समान का संग न जावे बोलस कर मन को पर करे आस पल पीतरता का हुए विनाश सब ते आप जाने बलवंत खिन में हुए जाए पसमंत किसे न बधे आभंकारी धर्म राय तिस करे कुआरी गुरु प्रसाद जा का मिटे अभमान सो जन नानक दरगे परवान कोट कर्म करे उतारे शर्म पावे सगले बिरतारे अणक तपस्या करे अंकार नरक सुरक फिर फिर अवतार अणक जतन करे आत्म नहीं द्रवे हर दरगे को कैसे गावे आपस को जो भला कहावे तिसे भलाई निपट आवे सर्व की रेंजा का मन हुए कहो नानक ताकी निर्मल सोए जब लोग जाने मुझते कछ होए तब उसको सुख ना ही कोए जब जाने मैं किस करता तब लग गर्भ जोड़ में फिरता जब तारे को बैरी मीत तब लग ने चलना ही चेत जब लग मोह मगन संगमाए तब लग धर्म रह दे सजाए प्रभु कृपा ते बंधन टूटे गुरु प्रसाद नानक छूटे सहस कटेला कोड़तावे तृप्त न आवे माया पाछे पावे अनक भोग भिख्या के करे न तृप्त आवे कब का मरे बिना संतोख नहीं कुराजे सुखन अर्थ बिरते सब काजे नाम रंग सर्व सुख होए वड़फागी किसे प्राप्त हो करण करावण आपे आप सदा सदा नानक हर जाप
1: करण करावन करने हार इसके हाथ कहाँ विचार जैसी दृष्ट करे तैसा हुए आपे आप आप प्रभु सोए जो किश की नो सो अपने रंग सब ते दूर सब हूं कै संग बुझे देखे करे बबेक आप है एक आप है अनेक मरे न बिनसे आवे न जाए नानक साध ही रहया समाए आप उपदेसे समझ आप आपे रचया सब कै साथ आपकी नु आपन विस्तार साब का शुस्काव करने हार उसते पैन कहो किश होए थान थान तरी कै सोए अपने चलते आप करने हार कौत कर रंग अपार मन में आप मन अपने माहे नान कीमत कहर ना जाए सत सत सत प्रभ स्वामी गुर प्रसाद कने बखयानी सच सच सच सब कीना कोट मधे किन बिरल चीना भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी श्रवण बखयानी पवित्र पवित्र पवित्र पुनीत नाम जपै नानक मन प्रीत श्लोक संत शरण जो जन परै सो जन उदरन हार संत की निंदा नानका बहुर बहुर अवतार अष्टपदी संत कै दुखन यार जा कटाए संत कै दुखन जम ते नहीं छुटाए संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन शोभा ते हीन संत के हते को रखै न कोई संत के दुखन थान प्रष्ट होए संत कृपाल कृपा जी करै नानक संत संग निंदक भी तरै संत के दुखन ते मुख पावै संतन कै दुखन काग जोन लवै संतन कै दुखन सर्प जोन पाए संत कै दुखन त्रिगत जोन करमाए संतन कै दुखन दृष्णा मैं जलाए संत कै दुखन सब को शलाए संत कै दुखन ते सब जाए संत कै दुखन नीच नचाए ਸੰਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਈ ਸੰਤ ਕਾ ਨਿੰਦ ਕਮਾ ਤਤਾਈ ਸੰਤ ਕਾ ਨਿੰਦ ਖੰਟਕ ਨਾ ਪਾਈ ਸੰਤ ਕਾ ਨਿੰਦ ਕਮਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਯਾਰ ਦੀਨ ਸੰਤ ਕੇ ਨਿੰਦਕ ਹੋ ਸਰਬ ਰੋਗ ਸੰਤ ਕੇ ਨਿੰਦਕ ਹੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਹਾਂਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਾਈ ਠਾਉ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੋਖੀ ਅੱਧ ਬੀਜ ਤੇ ਟੂਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕੋ ਧਿਆਨ ਭਰਮਾਈ ਐ ਸੰਤ ਕਾ ਦੋਖੀ ਉਜੜ ਪਾਈ ਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਛੁ ਨਾਹੀ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੋਖੀ ਕੋ ਅਵਰ ਨ ਰਾਖਨ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੋਖੀ ਔਂ ਬਿਲ ਲਾਏ ਜਿਉਂ ਜਲ ਬਿਹੋਣ ਵਛਲੀ ਤੜਫੜਾਏ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਜਿਉਂ ਪਾਪ ਕਹਿੰਦ ਨਹੀਂ ਧਰਾਪਾਏ ਸੰਤ ਕਾ ਦੋਖੀ ਛੁਟੈ ਅਕੇਲਾ ਜਿਉਂ ਬੁਆੜ ਤਲਖੇਤ ਮਾਏ ਦੁਹਿਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਤੁਰ ਹੀ ਪਿਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕਉ ਦਰ ਗੈ ਮਿਲੈ ਸਜਾਏ ਸੰਤ ਕਾ ਦੋਖੀ ਸਦਾ ਸਹਿਕਾਈ ਐ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈ ਐ ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ ਸੰਤ ਕੈ ਦੋਖ ਨ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਈ ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸੈ ਧਿਆਉ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੀ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ

ਬੌਰਨ ਤ੍ਰਿਸ਼ਨਾ ਲਾਗ ਆਈ ਮਾਰ ਰਾਖੈ ਕੋ ਆਪ ਮਾਨੁ ਕੈ ਕਿਸ਼ਨਾਈ ਹਾਥ ਤਿਸਕਾ ਹੁਕੁੰਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨਉ ਨਾ ਲਾਗੈ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੀ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਭੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰ ਗੈ ਨਾਨਕ ਉਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਪਛਾਨੈ ਅਤਤ ਕੀਓ ਸੋ ਜੀ ਜਾਨੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਨਹਿ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹੋ ਹਰ ਜਨ ਰਹਿਤ ਆਂਦਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਬਾਨ।

ਨਾਨਕ ਤਸੈ ਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੋਹਿਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਓ ਕਿਸ ਤੇ ਡਰੈ, ਜੈਸਾ ਸਾਧੈ ਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧ ਸੋਧ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੂ ਸੂਖਮ ਸੋਈ ਅਸਥੂਲ, ਨੈ ਕਿ ਜਨਮੈ ਨੈ ਕਿਛ ਮਰੈ, ਆਪਣ ਚਲਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਥਾਪ, ਅਬਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰਹੋ ਬ੍ਰਹਮੰਡ, ਲਾਖ ਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਨ ਮੰਤ, ਪ੍ਰਭ ਕੀ ਸੇਵਕ ਸਗਲ ਉਧਾਰਨ, ਪ੍ਰਭ ਕੀ ਸੇਵਕ ਦੁਖ ਵਿਸਾਰਨ, ਆਪੇ ਮੇਲੇ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬਡ ਭਾਗੈ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਨ ਪੁਰਖ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭੈ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀ ਆ ਜਨ ਮੀਠ ਲਗਾਨਾ, ਜੈਸਾ ਸਾਤੈ ਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੀ ਸਮਾਏ, ਓਹ ਸੁਖ ਨਿਧਾਨ ਉਨਹੂੰ ਬਣ ਆਏ, ਆਪ ਸਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਣ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਜਾ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ, ਟੂਟੀ ਗਾਂਢਨ ਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਇ, ਰੇ ਮਨ ਮੇਰੀ ਸਦਾ ਹਰ ਜਾਪ, ਅਬਿਨਾਸੀ ਪ੍ਰਭ ਆਪੇ ਆਪ, ਆਪਣ ਕੀ ਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬੈ ਨਾਹੀ ਤੇ ਰਹਿ ਕਿਛ ਕਾਮ, ਗਤ ਨਾਨਕ ਜਾਪੇ ਇਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘੱਟ ਸੋਆਏ, ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੇ ਤਿਸਕਾ ਦੀਆ ਦਰਬ ਹੈ, ਅਤਸੂ ਰਾਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ,

ਅੰਤਰ ਪਰਗਾਸ ਅੰਦਨ ਲਿਵ ਲਾਗ ਬੜ ਭਾਗੇ ਜਪਿਆ ਪਰਬ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁੱਖ ਭਰਮ ਗਿਆ ਇਸ਼ ਪੁੰਨੀ ਸਰਦਾ ਸੋ ਪੂਰੀ ਰਵ ਰਿਹਾ ਸਦ ਸੰਗ ਹਜੂਰੀ ਜਿਸ ਕਾ ਸਾਤਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਵਿਚਰੈ ਜੇ ਘਾਲ ਨਾ ਭਾਨੇ ਸੋ ਕੋ ਵਿਚਰੇ ਜੇ ਕੀਆ ਜਾਣੇ ਸੋ ਕੋ ਵਿਸਰੇ ਜਿਨ ਸਭ ਕਿਛ ਦੀਆ ਸੋ ਕੋ ਵਿਸਰੈ ਜੇ ਜੀਵਨ ਜੀਆ ਸੋ ਕੋ ਵਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕੋ ਵਿਸਰੇ ਜੇ ਵਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰਪੂਰੇ ਤਤ ਇਹ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਭਾਇ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਦ ਨਾਮ ਬੂੜ ਤੇ ਜਾਤ ਪਾਏ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹ ਸੁਭਾਉ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੇ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸਤ ਦੀਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੇ ਸੋ ਹੋਏ ਪੁਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣੀ ਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾਪਰ ਸੰਗੀਤ ਰਤਨਾ ਜਪਤੀ ਹਰ ਹਰ ਨੀਤ ਭਲੇ ਸੋ ਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇੱਕ ਅਸ਼ਨਾ ਦਰਸ਼ੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਰਬ ਹਰਖ ਸੋ ਕੋ ਕਿਸੇ ਬਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਬਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਏਕੇ ਹਰ ਆਗਮ ਅਪਾਰ ਤਬ ਨਰਕ ਸਵਰਗ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਾ ਸ਼ਿਵ ਸਾਗਤ ਕੋਕ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਾ ਕਵਨ ਡਰ ਕਵਨ ਕਥ ਡਰੇ ਆਪਣ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਆਗਮ ਅਪਾਰ ਅਬਨਾਸੀ ਸੁਖ ਆਪਣੇ ਆਸਨ ਤੈ ਜਨ ਮਰਨ ਕੋ ਕਹਾਂ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਛ ਹੋਏ ਜਬ ਆਬਗਤ ਅਗੋਚਰ ਪ੍ਰਭ ਏਕਾ
तब चित्र गुप्त किस पूछत लेखा, जब नाथ निरंजन अगोचर अगाधे, तब कौन छुटे कौर बंधन बांधे। आपन आप ही अचरजा, नानक आपन रूप आप ही उपर जा। जय निर्मल पुरख पत होता, तै बिन मैल कहो क्या तोता। जय निरंजन निरंकार निर्वाण, तै कौन को मान कौन अपमान। जय स्वरूप केवल जगदीश, तै छल छिद्र लगत कौ कीत। जय जो स्वरूपी जोत संग सुमावै, तै किसे भूख कवन तृपतावे। कर्ण करावन करने हार, नानक करते का नाही सुमार। जब अपने शोभा अपन संग बनाई, ता कवन माए बाप मित्र सुत पाई। जब सर्व कला आपे परवीन, तै वेद गतेव कहां को चीन। जब अपन आप और तारे, तो सगन आप सगन कहां बिचारे। आपन ऊच आपन आप नेरा, तै कौन ठाकुर कौन कहिए चेरा। बिसमन बिसम रहे बिसमाद, नानक अपनी गत जानो आप। जा अशल अछेद अभेद सुमाया, ऊहा किसे व्याप तुमाया। आप इसको आपे अदेत, तिह गुण का नाही प्रवेश। जब एक एक एक भगवंता, तै कौन अचिंत किस लागे चिंता। आपन आप पतियारा, तै कौन कथे कौन सुरने हारा। बहु बेअंत ऊचते ऊचा, नानक आपस को आपे पहुंचा। जय आप रचियो परपंच आकार, तह गुण में कीनो बसथार। पाप पौंता पई कहावत, को नरक को स्वर्ग बिछावत। आल जाल माया जंजाल, हम मैं मोह भरम पै पार। दुख सुख मान अपमान, अनक प्रकार कियो वखियान। आपन खेल आप कर देखे, खेल सुकोचे तो नानक एक है। जब अवगत भगत है आप, जब पसरे पसार संत प्रताप। दो पाका आपे धनी, उनके शोभा अनुहु बनी। आपे कौतक करे अनद चोज, आपे रस भोगन निरजोग। जिस भावे तिस आपन नाय लावे, जिस भावे तिस खेल खिलावे। बेसुमार अथा अगणत अतुलै, ज्यों बलावो त्यों नानक दास बोले सलोक। जी जंत के ठाकुरा, आपे वर्तन हार। नानक एको पसरिया, दूजा कै दृष्टार। अष्टपदी आप कथे आप सुनने हार। आपे एक आप विस्तार, जात भावे ता श्रेष्ठ पाए। अपने भाणे लै सुमाए, तुम ते पैन नाहे कुछ होए। आपन सूत सब जगत परोए। जाको प्रभ जो आप बजाए, सच नाम सोए जन पाए। सो समदर्शी तत का बेता, नानक सगल श्रेष्ठ का जेता। जी जंतर सब ताके हाथ, दीन दयाल अनाथ को नाथ। जिस राखे तिस कोए न मारे, सो मुआ जिस मनो बसारे। तिस तज अवर कहां को जाए, सब सर एक निरंजन जाए। तिस तज अवर कहां को जाए, सब सर एक निरंजन जाए। जाके जी की जुगत जाके सब हाथ, अंतर बाहत जानो साथ। गुण निध्यान बेअंत अपार, नानक दास सदा बलिहार। पूरन पूर है दयाल, सब ऊपर होवत कृपाल। अपने कर्तव्य जाने आप, अंतर जामे रहो व्याप। प्रित पाले जियन बहुत, जो जो रचियो सो तिस इतिहास। जिस भावे तिस लय मलाए, भगत करे हर के गुण गाए। मन अंतर विश्वास कर मानिया, करन हार नानक एक जानिया। जन लागा हर एक नाए, तिस की आस न बिरथी जाए। सेवक को सेवा बन आई, हुक्म बूझ परम पद पाई।
इसते ऊपर नहीं विचार जाके मन वसया निरंकार बंधन तोर पै निरवैर अंदन पूजै गुर के पैर ए लोक सुखिए पर लोक सुहेले नानक हर प्रभ आपे मेले साध संग मिल करो आनंद गुण गाव प्रभ परमानंद राम नाम तत करो विचार दुर्लभ देखा करो आधार अमृत बचन हर के गुण गाओ प्राण तरन काहे सुभाओ आठ पहर प्रभ पेखो नेरा मिटे अज्ञान बिन से अंधेरा सुन अपदेश हृदय बसावो मन इच्छे नानक फल पावो हालत पल दोलहे सुवार राम नाम अंतर उरधार पूरे गुर की पूरी दिखिया जिस मन बसे जिस साच प्रीख्या मन तन नाम जपो लिवलाए दुख दर्द मन ते पव जाए साच व्यापार करो व्यापारी दर गह निबेह खेप तुम्हारी एका टेक रखो मन माहे नानक बोर न आवे जाए तिस्ते दूर कहाँ को जाए उबरे राखन हार त्याए निरपो जपे सगल पौ मिटे प्रभ कृपा ते प्राणे छुटे जिस प्रभ राखे जिस नाही दुख नाम जापत मन होवत सुख चिंता जाए मिटे अहंकार ते जन को कोय न पहुंचन हार सिर उपर ठाडा गुरसूरा नानक ताके कार्ज पूरा मत पूरी अमृत जाके दृष्ट दर्शन पेखत उदर श्रेष्ठ चरण कमल जाके अनूप सफल दर्शन सुंदर हर रूप तन सेवा सेवक परवान अंतर जामी पुरख प्रधान जिस मन बसे तो हो तनिहाल ताके निकट न आवत काल अमर पै अमरा पद पाया साध संग नानक हर त्याया श्लोक ज्ञान अंजन गुर दिया अज्ञान अंधेर बनास हर कृपा ते संत भेटिया नानक मन पर गास आश परी संत संग आंतन प्रभ डीठा नाम प्रभु का लागा मीठा सगली सिमिगरी एकस घट माहे अनक रंग नाना दृष्टाए नौ निध अमृत प्रभ का नाम देही मैं इसका विश्राम सुन समाद एहनत तै नाद कह न जाई अचार्य बिसमाद तिन देखिया जिथे आप दिखाए नानक तिथ जन सोजी पाए सो अंतर सो बार अनंत घट घट व्याप रहा भगवंत तारण मह आकाश प्याल सर्व लोक पूर्ण वर्तपाल बन तन पर्वत है पार ब्रह्म जैसी आज्ञा तैसा कर्म पौन पाणी बसंतर माहे चार कुंट तै दिसे समाए तहते पहन नाही कोठाओ गुर प्रसाद नानक सुख पाओ वेद प्राण सिमरत मैं देख ससियर सूर नखत्र मैं एक बाणी प्रभ की सब को बोले आप अडोल ना कब हूं डोले सर्व कला कर खेले खेल मोल ना पाइये गुण है मोल सर्व ज्योत में जाकी ज्योत तारे हो स्वामी ओत पोत गुर प्रसाद परम का नास नानक तन में यह बसास संत जना का पेखन सब ब्रह्म संत जना के हृदय सब धर्म संत जना सुने सब बचन सर्वव्यापी राम संग रचन जिन जाता तिस किए रहत सत भजन साधु सब कैत जो जो होए सोई सुख माने कर्ण करावन हार प्रभ जाने अंतर बसे बार पियो ही नानक दर्शन देख सब मोही आप सत किया सब सत तिस प्रभ ते सगली उत्पत तिस भावे ता करे विस्थार तिस भावे ता एक अंकार अनक कला लखी नह जाए जिस भावे तिस मिलाए मिलाए कवन निकट कवन कहिए दूर आपे आप आप भरपूर अंतरगत जिस आप जनाए नानक तिह जन आप बजाए सर्व भूत आप बरतारा सर्व नैन आप पेखन हारा सगल समगरी जाका तना आपन जस आप ही सुना आवन जान एक खेल बनाया आज्ञाकारी कीनी माया
ਸਭ ਕੇ ਮਦ ਅਲਿਪਤੋ ਰਹੇ, ਜੋ ਕਿਸ ਕਰਨਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ, ਨਾਕ ਜਾਂ ਭਾਵੇ ਤਾਂ ਲੈ ਸਮਾਏ। ਇਸਤੇ ਹੋਏ ਸੋ ਨਾਹੀ ਬੁਰਾ, ਔਰੇ ਕਹੋ ਕਿਨੇ ਕਿਛ ਕਰਾ। ਆਪ ਭਲਾ ਕਰਤੂਤ ਆਤਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ। ਤਾਂ ਕਿ ਗਤਮਿਤ ਕਹੀਂ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕਿਹੋ ਜਾਨ। ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੋ ਸੁਭਾਉ, ਜਨ ਕੇ ਸੰਗ ਜਿਤੇ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਹ ਜਨ ਕੋ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਹ ਜਨ ਕੋ ਸਦਾ ਨਮਸਕਾਰ। ਸਰੋਗ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ ਅਸ਼ਟਪਦੀ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਆਸ ਅਨਿਤ ਤਿਆਗੋ ਤਰੰਕ, ਸਾਂਝਨਾ ਕੀ ਧੂੜ ਮਨ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਹਰ ਧਨ ਕੇ ਪਰਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਨਰਕ ਨਵਾਰ ਉਦਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤ ਬਹੁ ਨਾਰਾਇਣ ਏਕ, ਏਕ ਰੂਪ ਜਾਕੇ ਰੰਗ ਅਨੇਕ। ਗੋਪਾਲ ਦਾਮੋਦਰ ਦੀਨ ਦਿਆਲ, ਦੁਖ ਭੁੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਗ ਬਾਰ, ਨਾਨਕ ਜੀ ਕਾ ਇਹ ਉਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮੂਲੀਕ ਲਾਲ ਇਹ ਰਤਨ। ਸੁਨਤ ਕੁਮਾਵਤ ਹੋਤ ਉਧਾਰ, ਆਪ ਤਰੇ ਲੋਕਾਂ ਨਿਸਥਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਬਾਜੇ, ਸੁਨ ਤਨ ਅੰਧ ਕਰੇ ਪ੍ਰਭ ਗਾਜੇ। ਪ੍ਰਗਟੇ ਗੋਪਾਲ ਮਹਾਂਥ ਕੇ ਮਾਥੇ, ਨਾਨਕ ਉਦਰੇ ਤਿਨ ਕੇ ਸਾਥੇ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਪੈ ਸਭ ਰੇਨ, ਅੰਮ੍ਰਿਤ ਨਾਮ ਸਾ ਸੰਗ ਲੈਨ। ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਭ ਧਾਨ ਇਕਾਗਰ ਚੀਤ। ਸੁਖ ਬਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇਤ ਹੋਤ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁ ਨਾ ਹੋਵੇ ਆਵਣ ਜਾਨ। ਹਰ ਤਨ ਖਾੜ ਚਲੇ ਜਨ ਸੋਏ, ਨਾਨਕ ਜਿਸ ਹੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਦ ਨਭ ਨਿਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਸਮ ਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ। ਸੁੰਦਰ ਚਤਰ ਤਤ ਕਾ ਬੇਤਾ, ਸਮਦਾਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਇਹ ਨਿਧਾਨ ਜਪੇ ਮਨ ਕੋਏ, ਸਭ ਯੁਗ ਮੈਂ ਤਾ ਕੀ ਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਬੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕਹਿ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੇ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ।
जिस मन बसे सुनए लाए परीत तिस जन आवे हर प्रवचीत जन्म मरण ताका दुख निवारे दुलभ दे तत्काल

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਖੇਰਾ ਮਨ ਜੀ ਨੇ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਾਸੋ ਆਮੇ ਸੋਕੋ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੁਪਾਲ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਬਾਜੇ ਸਭ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਬੜਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਨ ਕਹੋ ਤੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੇ ਸੁਖ ਹੋਆ ਤਿਤ ਘਰ ਅਨਹਦ ਬਾਜੇ। ਆਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੇ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾ ਜੀਉ ਪਿੰਡ ਸਭ
1: ਜਾਨ ਤੁਮਰਾ।

몰라인 사타남 스리 와헤그루 와헤그루 와헤그루 띠네 타프누바르나 하라 두칸타 수크라스 ਤਾਕੋ ਵਿਗਨਾ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਧਾਏ ਸੁਭ ਥਾਈ ਸਹਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਮ ਕਾਸ਼ੇ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੀਪ ਚਲਾਈ ਤੇ ਵਾਹੀ ਦੇ ਖੰਡਿਤ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੁਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰ ਸੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲੇ ਦਰਸ਼ਨ ਦਾਰੇ ਬਖਸ਼ ਕੇ ਨਜ਼ਰੇ ਨਦਰ ਨਿਹਾਲ ਕਰ ਰਹੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰਿੰਦਰ ਸਹਿਜ ਬਾਣੀ ਦੇ ਪਾਠ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਗਿਆਨ ਜਾਣ ਬੱਚੇ ਜਾਣ ਕੇ ਮੁਆਫ਼ ਕਰਨ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਅਤੇ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਲਈ ਇਸ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਤਿਗੁਰ ਸੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਦੇ ਜਾਪਣ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਗਿਆਨ ਜਾਣ ਕੇ ਮੁਆਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗਰੀਬ ਨੂੰ ਅੱਜ ਸਤਿਗੁਰ ਸੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਸਤਿਗੁਰ ਸੇ ਪਾਤਸ਼ਾਹ ਜੀ ਬੱਚੀ ਮਨਰੂਪ ਕੌਰ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ 125 ਪੌਂਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਬੱਚੀ ਮਨਰੂਪ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੇਹ ਗਾਇਬ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ ਕੇ ਸਤਿਗੁਰ ਸੇ ਪਾਤਸ਼ਾਹ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਬੀਬੀ ਅਮਰਵੀਰ ਕੌਰ ਜੀ ਵੱਲੋਂ ਸਤਿਗੁਰ ਸੇ ਪਾਤਸ਼ਾਹ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਅਪੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢੱਕਣੇ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਜੀ
ਖਾਲਸਾ ਪੰਥ ਦੇ ਸਿਰ ਤੇ ਮੇਹਰ ਭਰਿਆ ਰੱਖਣਾ, ਆਪਸੀ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੀਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸਾਦ ਸਿੰਘ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿਆਂ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾਵਾਰੀ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਡੰਡੋਤ ਵੰਦਨਾਯਨ ਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤੇ ਸਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਨ ਰੰਗੇ। ਪਰ ਤਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰਨ ਆਵੇ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਨ ਆਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਨ ਆਈ। ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ, ਐਨ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਕਸਮਦੀ, ਨੂਰ ਅਰਥੋਂ ਕੁਰਸੋਂ ਝਟੀਐ। ਤੂੰ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ।

ਹਸਤੀ ਸਿਰ ਜੋ ਅੰਕ ਸਹਿ ਅਹਿਰਣ ਜਿਉ ਸਰ ਦੇ ਮਨ ਤਨ ਆਗੇ ਰਾਖ ਕੈ ਉਬੀ ਸੇਵ ਕਰੇ। ਹਸਤੀ ਸਿਰ ਜੋ ਅੰਕ ਸਹਿ ਅਹਿਰਣ ਜਿਉ ਸਰ ਦੇ ਮਨ ਤਨ ਆਗੇ ਰਾਖ ਕੈ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੂਝੀਐ ਜਾਂ ਆਪੇ ਨਦਰ ਕਰੇ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ। ਪੌੜੀ, ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆ। ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆ। ਜਿਨ੍ਹਾਂ ਗੁਰ ਪਿਆਰਾ ਮਨ ਤਨ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ। ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੇਵਾਈਆਂ। ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੇਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕ ਸਹਿ ਅਹਿਰਣ ਜਿਉ ਸਰ ਦੇ ਮਨ ਤਨ ਆਗੇ ਰਾਖ ਕੈ ਉਭੀ ਸੇਵ ਕਰੇ। ਇਉਂ ਗੁਰਮੁਖ ਆਪ ਨਵਾਰੀਏ ਸਭ ਰਾਜ ਸ੍ਰਿਸ਼ਟ ਕਾਰੇ। ਨਾਨਕ ਗੁਰਮੁਖ ਬੂਝੀਐ ਜਾਂ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ, ਹਰ ਜੇਠ ਜੁੜਨ ਦਾ ਲੋੜੀ ਜੈ ਜਿਸ ਅੱਗੇ ਸਾਬਨ ਵਨ। ਸਰ ਸ਼ੋਭਨ ਸੱਜਣ ਦਾ ਬਣਨ ਲੱਗਿਆ ਕਿਸੇ ਨੇ ਦੇਈ ਬਨ। ਮਾਣਕ ਮੋਤੀ ਨਾਮ ਪ੍ਰਭ ਉਹਨਾਂ ਲੱਗੇ ਨਾਹੀ ਸਨ। ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ। ਜੋਹਾ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ ਸਹੀ ਕੀਏ ਧਨ। ਆਪਣ ਲਿਆ ਜੇ ਮਿੜੇ ਵਿਛਣ ਕੋ ਰਵਨ। ਸਾਧੂ ਸੰਗ ਪ੍ਰਾਪ ਤੇ ਨਾਨਕ ਰੰਗ ਮਨਨ। ਹਰ ਜੇਠ ਹਰਗੀ ਲਾ ਤਿਸ ਧਣੀ ਜਿਸਕੇ ਭਾਗ ਮਥਨ। ਸਾਧੂ ਸੰਗ ਪ੍ਰਾਪ ਤੇ ਨਾਨਕ ਰੰਗ ਮਨਨ। ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਪ੍ਰੇਮੀਆਂ ਵੱਲੋਂ ਸੱਚੇ ਪਾਤਸ਼ਾਹ ਦੀ ਦੇਗਾਂ ਵਾਸਤੇ ਲੰਗਰਾਂ ਵਾਸਤੇ ਮਾਇਆ ਭੇਜੀ ਉਹਨਾਂ ਇਸ ਪ੍ਰਕਾਰ ਹਨ। ਧਿਆਨ ਸਿੰਘ ਜੋਹਲ ਦੇਗ ਵਾਸਤੇ 11 ਪਾਉਂਡ, ਗੁਰੂ ਨਾਮ ਸਿੰਘ ਪਰਿਵਾਰ ਵੱਲ ਲੰਗਰ ਵਾਸਤੇ ਸਵਾ 11 ਪਾਉਂਡ, ਸੰਤੋਖ ਤੁਖ ਦੇਗ ਦੇਗ ਵਾਸਤੇ 11 ਪਾਉਂਡ, ਨਾਗਰਾ ਪਰਿਵਾਰ ਲੰਗਰ ਵਾਸਤੇ 20 ਪਾਉਂਡ, ਬੀਬੀ ਗੁਰਮੀਤ ਕੌਰ ਮੁੰਦਰਾ ਅਰਦਾਸ 2.5 ਪਾਉਂਡ, ਕਰਮਜੀਤ ਸਿੰਘ 5 ਪਾਉਂਡ, ਬੱਚੇ ਬ੍ਰਹਮਜੋਤ ਕੌਰ 5 ਪਾਉਂਡ, ਬੱਚੇ ਮਨਰੂਪ ਕੌਰ 18ਵੇਂ ਜਨਮ ਸਿੱਖ ਗੁਜੀ ਬਸ 125 ਪਾਉਂਡ, ਗੁਰੂ ਨਾਮ ਸਿੰਘ ਦੇਗ ਵਾਸਤੇ 5 ਪਾਉਂਡ, ਗੁਪਤ ਪਰਿਵਾਰ ਦੇਗ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਾਂ। ਸੱਚੇ ਪਾਤਸ਼ਾਹ ਬਖਸ਼ਾਂ ਕਰਨ, ਇਹਨਾਂ ਖਜ਼ਾਨਿਆਂ 'ਚ ਮਾਈ ਅੱਖੋਂ ਖਜ਼ਾਨੇ ਭਰਪੂਰ ਕਰਨ, ਕਾਲ ਕੰਟਕ ਦੂਰ ਕਰਨ, ਗੁਰਸਿੱਖੀ ਜੀਵਨ ਬਖਸ਼ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਤਿ ਨੇ ਆਪਾਂ ਨੂੰ ਸਾਰਿਆਂ ਨੂੰ ਉਦਮ ਬਖਸ਼ਿਆ। ਐਤਵਾਰ ਦੀਵਾਨਾ ਚ ਆਪਾਂ ਹਾਜ਼ਰੀਆਂ ਭਰ ਰਹੇ ਹੈਗੇ ਹਾਂ। ਹੁਣੇ ਸੋਹਣੇ ਪਾਠ ਰਲ ਮਿਲ ਕੇ ਸੰਗਤਾਂ ਨੇ ਕੀਤੇ, ਸਰਵਣ ਵੀ ਕੀਤੇ, ਆਪਾਂ ਕੋਸ਼ਿਸ਼ ਕਰਨੀ ਸਾਰਿਆਂ ਨੇ ਜਿੰਨੀ ਵੀ ਬਾਣੀ ਸਮਝ ਆਈ ਹੈ ਨਾ ਵੀ ਉੱਦਾਂ ਦਾ ਜੀਵਨ ਬਣਾਉਣ ਦੀ ਗੱਲ ਕਰਨੀ ਆ। ਸਿਮਰਨ ਕਰਨ ਦੀ ਗੱਲ ਆਉਂਦੀ, ਬਾਣੀ ਪੜ੍ਹਨ ਦੀ ਗੱਲ ਆਉਂਦੀ ਹੈ, ਗੁਰਬਾਣੀ ਸਚਿਆਰ ਸਿੱਖ ਬਣਾਉਂਦੀ ਆ। ਆਪਾਂ ਅਰਦਾਸਾਂ ਕਰੀਏ। ਬੜਾ ਔਖਾ ਜਿੱਦਾਂ ਸਮਾਜ ਹੈਗਾ ਉਹਦੇ ਵਿੱਚ ਵਿਚਰਨਾ, ਪਰ ਆਪਾਂ ਅਰਦਾਸਾਂ ਕਰਦੇ ਰਹੀਏ। ਸਤਿਗੁਰੂ ਆਪ ਹੀ ਬਲ ਉਦਮ ਬਖਸ਼ਣਗੇ ਅਤੇ ਸਾਨੂੰ ਪੁਰਾਤਨ ਗੁਰਸਿੱਖਾਂ ਸਾਡਾ ਜੀਵਨ ਆਂਗੂ ਵੀ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹੈਗੇ ਹਾਂ। ਅਰਦਾਸਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ। ਸਤਿਗੁਰੂ ਆਪ ਹੀ ਫੇ ਕੋਈ ਨਾ ਕੋਈ ਕਲਾ ਵਰਤਾਨ ਦੇ ਹੈਗੇ ਆ। ਨਹੀਂ ਜਿੱਦਾਂ ਦਾ ਸਮਾਜ ਆਪਣਾ ਹੈਗਾ ਆਪਾਂ ਸਾਰਿਆਂ ਨੂੰ ਪਤਾ ਵੀ ਬੜਾ ਔਖਾ ਲੱਗਦਾ ਕਿਤੇ ਵੀ ਤੁਸੀਂ ਬਾਹਰ ਵਿਚਰਦੇ ਆ, ਚਾਹੇ ਇੱਥੇ ਆ ਚਾਹੇ ਪੰਜਾਬ 'ਚ ਆ। ਅਤੇ ਆਓ ਆਪਾਂ ਅੱਜ ਦੇ ਜਿਹੜੇ ਪ੍ਰੋਗਰਾਮ ਆਰੰਭ, ਸਾਡੇ ਗੁਰਘਰ ਦੇ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੀ ਕੀਰਤਨ ਆਰੰਭ ਕਰਨਗੇ। ਦਰਬਾਰਾ ਸਿੰਘ ਵੀ ਆਏ ਹੋਏ ਹੈਗੇ ਆ। ਅਤੇ ਅੱਜ 11:30 ਤੋਂ ਲੱਗ ਕੇ 12:30 ਤੱਕ ਭਾਈ ਯੂਰੀ ਜਥਾ ਦਰਬਾਰ ਸਾਹਿਬ ਤੋਂ ਮਹਾਂਵੀਰ ਸਿੰਘ ਦਾ ਘੰਟੇ ਹਾਜ਼ਰੀ ਭਰਨੀ ਆ ਉਹਨਾਂ ਨੇ। ਅਤੇ ਹਾਲ ਨੰਬਰ 1 'ਚ ਬੀਬੀ ਬਬੀਤਾ ਕੌਰ ਦੇ ਭੰਡਾਰ ਪਰਿਵਾਰ ਨੂੰ 11 ਵਜੇ ਸੰਧਿਆ ਪਾਠ ਦੀ ਸੇਵਾ ਹੋ ਰਹੀ ਹੈਗੀ ਆ। ਉੱਥੇ ਸੇਵਾ ਲਖਵੀਰ ਸਿੰਘ ਅਤੇ ਅਮਰੀਕ ਸਿੰਘ ਉਹਨਾਂ ਨੇ ਕਰਨੀ ਹੈਗੀ ਆ। 11:30 ਬਲਵੀਰ ਸਿੰਘ ਲੌਂਗੇ ਦੇ ਗ੍ਰਹਿ ਵਿਖੇ ਸੰਧਿਆ ਪਾਠ ਦੀ ਸੇਵਾ ਜਿਹੜੀ ਆ ਉਹ ਵੀ ਹੋ ਰਹੀ ਹੈਗੀ ਆ। ਅਤੇ ਅਗਲੇ ਹਫ਼ਤੇ ਦੇ ਪ੍ਰੋਗਰਾਮ ਸੋਮਵਾਰ ਨੂੰ ਤਾਂ ਬੀਬੀ ਵੱਲੋਂ ਸੰਧਿਆ ਪਾਠ ਕੀਤੇ ਜਾਂਦੇ ਹੈਗੇ ਆ। ਅਤੇ ਸ਼ੇਰ ਪਾਲ ਸੰਧਿਆ ਪਾਠ ਦੀ ਲੰਗਰ ਦੀ ਸੇਵਾ ਸ਼ਾਮ ਨੂੰ 4 ਵਜੇ ਲਿਖਿਆ ਹੈਗਾ। ਅਤੇ ਮੰਗਲਵਾਰ ਨੂੰ ਆਪਣੇ ਕੁਐਸਚਨਾਂ ਦਾ ਪ੍ਰੋਗਰਾਮ ਹੁੰਦਾ। ਤੁਸੀਂ ਕੁਐਸਚਨ ਕੋਈ ਵੀ ਹੁੰਦਾ ਕੋਈ ਰਿਸ਼ਤੇਦਾਰਾਂ ਨੂੰ ਕਿਹਾ ਕਰੋ ਬਾਹਰ, ਵੀ ਜਿਹੜਾ ਨੰਬਰ ਦਿੱਤਾ ਹੁੰਦਾ ਸਕਰੀਨ ਦੇ ਉੱਤੇ ਉਹਦੇ ਉੱਤੇ ਘੱਲ ਦਿਆ ਕਰਨ। ਤੁਸੀਂ ਸਾਨੂੰ ਵੀ ਘੱਲ ਸਕਦੇ ਹੈਗੇ, ਅਮਰੀਕ ਸਿੰਘ ਹੁਣੀ ਇੱਥੇ ਹੁੰਦੇ ਆ, ਜਾਂ ਅਜੀਤ ਸਾਨੂੰ ਵੀ ਦੇ ਦਿਆ ਕਰੋ। ਅਤੇ ਆਪਾਂ ਉਹ 'ਤੇ ਵੀ ਕਾਫੀ ਲੋਕ ਸੁਣਦੇ ਆ ਉਹਨੂੰ, ਲੰਬੇ ਚਿਰ ਤੋਂ ਪ੍ਰੋਗਰਾਮ ਚੱਲਦਾ ਹੈਗਾ। ਅਤੇ ਸਾਰੇ ਸੇਵਾਦਾਰ ਸਾਰੇ ਜੀਵਨ ਵਾਲੇ ਆ, ਡਾਕਟਰ ਵਿਰਕ ਹੋਣੀ ਹੈਗੇ ਆ, ਭਾਈ ਜਗਿੰਦਰ ਸੋਹਣੀ ਹੁੰਦੇ ਆ, ਹੋਰ ਸਾਥੀ ਸਿੰਘ ਹੁੰਦੇ ਹੈਗੇ ਆ। ਅਤੇ ਉੱਥੇ ਕਾਫੀ ਜਾਣਕਾਰੀ ਸਾਨੂੰ ਮਰਿਆਦਾ ਦੇ ਉੱਤੇ, ਗੁਰਬਾਣੀ ਦੇ ਉੱਤੇ, ਜਾਂ ਕਰੰਟ ਮਸਲਿਆਂ ਦੇ ਉੱਤੇ ਇਹ ਸਿੰਘ ਦਾ ਆਪਣਾ ਵਿਚਾਰ ਤੁਸੀਂ ਉਹਨਾਂ ਨਾਲ ਸਾਂਝੇ ਕਰ ਸਕਦੇ ਹੈਗੇ ਆ। ਸ਼ੁੱਕਰਵਾਰ ਨੂੰ ਖਾਲਸਾ ਕਲੱਬ ਵੀ ਆ 6:30 ਤੋਂ 8:30। ਅਤੇ ਅਖੰਡ ਪਾਠ ਦੀ ਸੇਵਾ ਬੀਬੀ ਦਵਿੰਦਰ ਕੌਰ ਦੇ ਪਰਿਵਾਰ ਨੂੰ ਆਰੰਭ ਹੋ ਰਿਹਾ ਹੈਗੇ ਆ। ਸਨਿਚਰਵਾਰ ਨੂੰ ਰਵਿੰਦਰ ਸਿੰਘ ਪਰਿਵਾਰ ਨੂੰ ਸੰਧਿਆ ਪਾਠ ਲੰਗਰ ਸੇਵਾ ਹੈਗੀ ਆ। ਅਤੇ ਨਰਿੰਦਰ ਸਿੰਘ ਗ੍ਰਹਿ ਵਿਖੇ ਸੰਧਿਆ ਪਾਠ 9 ਵਜੇ ਹੋਣੇ ਹੈਗੇ ਆ। ਸ਼ਾਮ ਨੂੰ ਕੀਰਤਨ ਦੀ ਕਲਾਸ ਵੀ ਆ, ਅਤੇ ਲੇਟ ਤੱਕ ਨੌਜਵਾਨ ਕੀਰਤਨ ਵੀ ਕਰਦੇ ਹੈਗੇ ਬੱਚੇ। ਐਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਹੈਗੇ ਆ। ਅਤੇ ਪਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਜਿਹੜੇ ਹੈਗੇ ਆ ਸੰਧਿਆ ਪਾਠ 'ਤੇ 12:30 ਵਜੇ ਆਰੰਭ ਹੋਣਾ ਹੈਗਾ। ਪੰਜਾਬੀ ਕਲਾਸਾਂ ਵੀ ਹੈਗੀਆਂ, ਸੰਥਿਆ ਕਲਾਸ ਵੀ ਆ, ਅਤੇ ਗੁਰਬਾਣੀ ਕਲਾਸ ਵੀ ਆ। ਇਹ ਸਾਰੇ ਪ੍ਰੋਗਰਾਮ ਅਗਲੇ ਹਫ਼ਤੇ 'ਤੇ ਆ। ਧੰਨਵਾਦ ਆ, ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈਗੀ ਆ। ਇਸੇ ਹਫ਼ਤੇ ਆਪਣੇ ਇੱਥੇ ਦੀ ਗੌਰਮੈਂਟ ਦੇ ਨਵੇਦੇ ਮਿਊਜ਼ੀਅਮ ਦੇ ਲਈ ਦੇਖਣ ਆਏ ਸੀਗੇ, ਉਹ ਕਰਕੇ ਕੁਛ ਚੀਜ਼ਾਂ ਇੱਥੇ ਦੀ ਗੌਰਮੈਂਟ ਨੇ ਆਪਾਂ ਨੂੰ ਇਤਿਹਾਸਕ ਨਿਸ਼ਾਨੀਆਂ ਦਿੱਤੀਆਂ ਹੈਗੀਆਂ। ਅਤੇ ਉਹ ਬਹੁਤ ਖੁਸ਼ ਗਏ ਇੱਥੋਂ, ਸ਼ਾਇਦ ਆਉਣ ਵਾਲੇ ਸਮੇਂ 'ਚ ਇੱਥੇ ਦੀ ਸਰਕਾਰ ਜਿਹੜੀ ਹੈਗੀ ਆ ਹੋਰ ਵੀ ਆਪਾਂ ਨੂੰ ਪੰਜਾਬ ਦੇ ਨਾਲ ਸਿੱਖ ਰਾਜ ਨਾਲ ਸੰਬੰਧਿਤ ਚੀਜ਼ਾਂ ਦੇਵੇ। ਅਤੇ ਜੋ ਕੁਛ ਉਹਨੇ ਦੇਖਿਆ ਜਾਂ ਸੁਣਿਆ, ਜਿਨ੍ਹਾਂ ਨੇ ਪਿਆਰ ਦੇਖਿਆ, ਜਿਹੜੇ ਸੇਵਾਦਾਰ ਉੱਥੇ ਸੇਵਾ ਕਰਦੇ ਆ, ਤਾਂ ਬਹੁਤ ਹੀ ਪ੍ਰਭਾਵਿਤ ਹੋਏ ਆ। ਇੱਦਾਂ ਹੀ ਸੇਵਾ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈਗੀ ਆ। ਅਤੇ ਸਾਡੇ ਜਾਣੇ ਜਾਣੇ ਆਪਾਂ ਬਹੁਤੇ ਆਪਣੀਆਂ ਇਤਿਹਾਸਕ ਨਿਸ਼ਾਨੀ ਚੀਜ਼ਾਂ ਨਹੀਂ ਸਾਂਭ ਸਕੇ, ਆਪਾਂ ਨੂੰ ਇੰਟਰਸਟ ਹੀ ਹੈ ਨਹੀਂ ਸੀ ਇਹਦੇ ਪਾਸੇ ਨੂੰ। ਸਭ ਤੋਂ ਉਹਨੇ ਬਖਸ਼ਿਸ਼ ਕੀਤੀ ਹੈਗੀ ਆ ਵੀ ਆਪਾਂ ਨੂੰ ਗੁਰਦੁਆਰਿਆਂ ਦੁਨੀਆਂ 'ਚ ਮੇਰੇ ਖਿਆਲ 1,00,000 ਦੇ ਕਰੀਬ ਆ, ਪਰ ਜੋ ਮਿਊਜ਼ੀਅਮ ਹੈ ਉਹ ਇਕੱਲਾ 1,00,000 ਵਿੱਚੋਂ ਤੁਹਾਡੇ ਕੋਲ ਹੀ ਆ ਸੇਵਾ ਇਕੱਲੀ। ਕੁਛ ਬੰਦੇ ਲੰਡਨ ਤੋਂ ਕੱਲ੍ਹ ਆਏ ਸੀ, ਇੰਨੀ ਵਾਰੀ ਉਹਨੇ ਧੰਨਵਾਦ ਕੀਤਾ ਇੱਥੇ ਦੇ ਤੁਹਾਡੇ ਸੇਵਾਦਾਰਾਂ ਸਾਰਿਆਂ ਦਾ, ਤੁਹਾਡਾ ਸਾਰਿਆਂ ਦਾ, ਵੀ ਕਹਿੰਦੇ ਨਹੀਂ ਆਹ ਚੀਜ਼ ਕਿਤੇ ਬਣ ਸਕੀ ਜੋ ਤੁਹਾਡੇ ਇੱਥੇ ਬਣ ਗਿਆ ਹੈਗਾ, ਸਤਿਗੁਰ ਦੀ ਬਖਸ਼ਿਸ਼ ਹੋਈ ਹੈਗੀ ਆ। ਆਪਾਂ ਹੋਰ ਕੋਸ਼ਿਸ਼ ਕਰੀਏ, ਵੱਧ ਵੱਧ ਅਰਦਾਸਾਂ ਕਰੀਏ, ਚੰਗੇ ਗੁਰਸਿੱਖ ਬਣੀਏ ਆਪਾਂ, ਅਤੇ ਆਪਾਂ ਵੀ ਆਪਣਾ ਜੀਵਨ ਵੀ ਸਫਲ ਹੋਵੇ ਅਤੇ ਆਉਣ ਵਾਲੀ ਜਨਰੇਸ਼ਨ ਲਈ ਕੁਛ ਨਾ ਕੁਛ ਆਪਾਂ ਉਹ ਕਾਜ ਕਰਕੇ ਜਾਈਏ, ਵੀ ਜਿਹਦੇ ਨਾਲ ਹੋਰ ਅੱਗੇ ਸਾਡਾ ਪਰਿਵਾਰ ਵੱਡਾ ਹੋਵੇ, ਹੋਰ ਬੱਚੇ ਸਿੱਖੀ ਨਾ ਜੁੜਨ। ਹੁਣ ਐਪਲੀਕੇਸ਼ਨ ਵੀ ਪਾ ਰਹੇ ਹੈਗੇ ਜਿਹੜੀ ਆਪਾਂ ਅੱਗੇ ਅਰਦਾਸ ਕੀਤੀ ਸੀ ਕੁਛ ਹਫ਼ਤੇ ਪਹਿਲਾਂ, ਅਤੇ ਆਪਾਂ ਉਹ ਐਜੂਕੇਸ਼ਨ ਦਾ ਹੱਬ ਬਣਾਉਣਾ ਹੈਗਾ, ਕੁਛ ਪਾਰਟ ਉਹ ਮਿਊਜ਼ੀਅਮ ਵਿੱਚ ਵੀ ਉਹਨਾਂ ਨੂੰ ਵੀ ਲੋੜ ਆ, ਹੋਰ ਚੀਜ਼ਾਂ ਜ਼ਿਆਦਾ ਆਉਣੀਆਂ ਤਾਂ ਉਹਲੇ ਵੀ ਲੋੜ ਆ, ਉਹ ਵੀ ਆਪਾਂ ਉੱਥੇ ਰੱਖਣੀਆਂ ਹੈਗੀਆਂ। ਪੇਂਟਿੰਗ ਆਪਾਂ ਕੋਲ ਬਹੁਤ ਪਈਆਂ ਜੇ ਵੀ ਬੜੀ, ਸਾਰੀ ਇੰਗਲੈਂਡ ਹੀ ਸਹਿਯੋਗ ਦੇ ਰਹੀ ਆਪਣਾ, ਇਹ ਸਤਿਗੁਰ ਦੀ ਇਹੀ ਸਮਝ ਲਈ ਬਖਸ਼ਿਸ਼ ਹੀ ਆ ਤੁਹਾਡੇ ਉੱਤੇ ਨੇ। ਜਿੰਨੀਆਂ ਆਹ ਪੇਂਟਿੰਗ ਲੱਗੀਆਂ ਹਨ, ਇੱਕ ਪੇਂਟ 'ਤੇ 500 ਲੱਗ ਕੇ 1000 ਪਾਉਂਡ ਤੱਕ ਲੈ ਲੈਂਦੇ ਪੇਂਟਿੰਗ ਕਰਨ ਦਾ, ਫਿਰ ਜੜਾਈ 'ਤੇ 50 ਤੋਂ ਲੱਗ ਕੇ 100 ਪਾਉਂਡ ਲੱਗ ਜਾਂਦਾ। ਅਤੇ ਆਪਾਂ ਸਾਰਿਆਂ ਨੂੰ ਇਹ ਗੁਰੂ ਪਿਆਰੇ ਨੇ, ਉਹਨਾਂ ਪਿਆਰ ਸੀ ਸਾਡਾ 25-30-40 ਸਾਲ ਦਾ, ਉਹਨੇ ਆਪਣੇ ਉਹਨਾਂ ਨੂੰ ਸੀਗਾ ਵੀ ਇਸ ਗੁਰਦੁਆਰੇ ਦੀ ਸੰਗਤ ਜਿਹੜੀ ਆ ਨਾ, ਜਾਂ ਸੇਵਾਦਾਰ ਆ ਨਾ, ਇਹ ਹੀ ਠੀਕ ਸੰਭਾਲ ਕਰ ਸਕਦੇ ਆ। 101 ਪਾਉਣ ਦੀ ਉਹਨੇ ਲੀਗਲੀ ਵਕੀਲਾਂ ਰਾਹੀਂ ਆਪਾਂ ਨੂੰ ਚੀਜ਼ਾਂ ਦਿੱਤੀਆਂ, ਜਿੰਨੀ ਪੇਂਟ ਦਿੱਤੀਆਂ ਸੀ 250 ਦੇ ਕਰੀਬ, 300 ਪੇਂਟਿੰਗ ਦਿੱਤੀ ਸੀ ਉਹਨੇ, ਅਤੇ 100-100 ਪਾਉਣ ਉਹਨੇ ਜੜਾਈ 'ਤੇ ਖਰਚ ਕੀਤਾ ਹੋਇਆ ਸੀਗਾ, ਅਤੇ 100 ਪਾਉਣ ਉਹਨੇ ਗੁਰ ਵਿੱਚ ਪਾ ਦਿੱਤਾ ਸੀ, ਅਤੇ 1 ਪਾਉਣ ਲੈ ਗਿਆ ਸੀਗਾ, ਲੀਗਲੀ ਲਿਖ ਕੇ ਦੇ ਕੇ ਗਿਆ ਵੀ ਕੱਲ੍ਹ ਨੂੰ ਮੇਰੇ ਬੱਚੇ ਪਰਿਵਾਰ ਦੇ ਮੈਂਬਰ ਕਲੇਮ ਨਾ ਕਰ ਲੱਭਣ ਵੀ ਇਹ ਚੀਜ਼ਾਂ ਸਾਡੇ ਡੈਡੇ ਦੀਆਂ ਸੀਗੀਆਂ, ਸਾਨੂੰ ਮੁੜ ਕੇ ਦਿਓ। ਉਹ ਆਏ ਵੀ ਸੀ ਇੱਕ ਵਾਰੀ ਇੱਥੇ, ਉੱਦਾਂ ਬਾਅਦ ਦੇ ਵਿੱਚ ਉਹਨੂੰ ਚੜ੍ਹਾਈ ਕਰ ਗਿਆ ਸਰੂਪ ਸਿੰਘ ਹੋਣੀ, ਅਤੇ ਉਹਨਾਂ ਨੂੰ ਪਤਾ ਸੀਗਾ ਵੀ ਨਹੀਂ ਵੀ ਉਹ ਲੀਗਲੀ ਸਭ ਕੁਛ ਆਪਾਂ ਦੇ ਕੇ ਗਏ ਆ, ਸਾਈਨ ਵਕੀਲਾਂ ਰਾਹੀਂ ਕਰਕੇ ਦੇ ਕੇ ਗਏ ਡਾਕੂਮੈਂਟ, ਮਿਊਜ਼ੀਅਮ ਦੀ ਟੀਮ ਨੇ ਅਤੇ ਉਹਨਾਂ ਦੇ ਪਰਿਵਾਰ ਦੇ ਸਰੂਪ ਸਿੰਘ ਹੋਣਾ ਨੇ ਆਪ ਸਾਈਨ ਕੀਤੇ ਸੀ, ਅਤੇ 1 ਪਾਉਣ ਦੇ ਅੰਦਰ ਗਏ ਆ। ਕੋਈ ਕੋਈ ਕਰਦਾ ਇੱਦਾਂ? ਕਿਤੇ ਨਹੀਂ ਮੇਰੇ ਖਿਆਲ ਇੱਦਾਂ ਦੀ ਗੱਲ ਹੁੰਦੀ। ਇਹਦਾ ਮਤਲਬ ਤੁਹਾਡਾ ਇੰਗਲੈਂਡ ਦੀਆਂ ਸੰਗਤਾਂ ਜਾਂ ਦੁਨੀਆਂ ਦੀਆਂ ਸੰਗਤਾਂ ਦੇ ਵਿੱਚ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਦੇ ਵੀ ਚੰਗੇ ਗੁਰਸਿੱਖ ਆ, ਅਤੇ ਇਹ ਇਹ ਸਾਰਿਆਂ ਨੂੰ ਆਪਾਂ ਇੱਦਾਂ ਦੀ ਕੋਸ਼ਿਸ਼ ਕਰੀਏ ਵੀ ਆਪਾਂ ਇੱਦਾਂ ਦੇ ਬਣੀਏ, ਸਾਰੀ ਥਾਂ ਇੱਦਾਂ ਦੇ ਹੋਣੇ ਚਾਹੀਦੇ ਸਿੱਖ। ਜਿੱਦਾਂ ਪੁਰਾਤਨ ਗੁਰਸਿੱਖ ਹੁੰਦੇ ਸੀ ਨਾ, ਉੱਦਾਂ ਦਾ ਮਾਹੌਲ ਬਣਨਾ ਚਾਹੀਦਾ। ਬਾਣੀ ਬਹੁਤ ਪੜ੍ਹੀ ਜਾ ਰਹੀ, ਪਹਿਲਾਂ ਇੰਨੀ ਬਾਣੀ ਨਹੀਂ ਪੜ੍ਹਦੇ ਸੀ, ਗੁਟਕਾ ਕਿਸੇ ਘਰੇ ਹੁੰਦਾ ਸੀ, ਹੁਣ ਬਾਣੀ ਜ਼ਿਆਦਾ ਪੜ੍ਹ ਹੋ ਰਹੀ ਹੈ, ਪਰ ਉਹ ਜੀਵਨ ਨਹੀਂ ਉੱਦਾਂ ਦਾ ਝਰਦਾ ਸਰੀ ਕਿਸੇ ਪਾਸੇ ਵੀ। ਪਤਾ ਨਹੀਂ ਗੱਲ ਕੀ ਹੈਗੀ ਹੈ, ਕਿੱਥੇ ਕੋਈ ਸਾਡੇ ਪਹਿਲੇ ਕੋਈ ਜੀਵਨ ਦੀ ਕੋਈ ਨਾ ਕੋਈ ਘਾਟਾ ਹੈਗੀਆਂ ਸਾਡੇ ਵਿੱਚ ਵੀ ਅਜੇ ਉਹ ਹੀ ਅਸੀਂ ਕੋਈ ਨਾ ਕੋਈ ਗੱਲ ਹੈਗੀ ਆ ਵੀ ਅਸੀਂ ਸੁਚਿਆਰ ਸਿੱਖ ਨਹੀਂ ਬਣੇ ਹੈਗੇ। ਅਤੇ ਆਓ ਆਪਾਂ ਕੋਸ਼ਿਸ਼ ਕਰੀਏ, ਸਾਡੇ ਲਈ ਬਰਦਾਸ਼ਤ ਕਰਿਓ, ਆਪਣੇ ਵੀ ਕਰੀਏ, ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈਗੀ ਆ। ਵੀ ਗੁਰੂ ਨਾਨਕ ਸਾਹਿਬ ਤਾਂ ਬੜੇ ਉਹਨਾਂ ਨੇ ਲੰਬੇ ਸਫ਼ਰ ਕੀਤੇ 1000 ਮੀਲਾਂ ਦੇ ਵਿੱਚ, ਅਸੀਂ ਇੱਥੇ ਵੀ ਨਮੂਨਾ ਕਰ ਰਹੇ ਹੈਗੇ, ਅਤੇ ਹੁਣ ਜਿਹੜਾ ਆਪਾਂ ਐਜੂਕੇਸ਼ਨ ਸੈਂਟਰ ਬਣਾਉਣਾ ਉਹਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚੇ ਸਾਡੇ ਵੀ ਚੰਗੇ ਸਿਟੀਜ਼ਨ ਦੇ ਨਾਲ ਨਾਲ ਐਜੂਕੇਸ਼ਨ ਉਹਨਾਂ ਤੋਂ ਹਾਇਰ ਚਾਹੀਦੀ ਆ, ਵੱਡੀਆਂ ਪੋਸਟਾਂ 'ਤੇ ਜਾਣੇ ਚਾਹੀਦੇ ਆ। ਹਰੇਕ ਹੀ ਇੱਥੇ ਅਦਾਰੇ ਦੇ ਵਿੱਚ ਵੱਡੀ ਪੋਸਟ 'ਤੇ ਬੈਠਾ ਹੋਇਆ, ਜੇ ਪਾਰਲੀਮੈਂਟ 'ਚ ਬੱਚੇ ਬੈਠੇ ਆਪਣੇ ਹੋਰ ਜਾਣ, ਅਤੇ ਬੈਂਕਰ ਬਣਨ, ਅਤੇ ਇਹੋ ਜਿਹੀਆਂ ਵੱਡੀਆਂ ਪੋਸਟਾਂ 'ਤੇ ਜਾਣੇ ਚਾਹੀਦੇ ਜਿੱਥੇ ਤੁਸੀਂ ਕੰਟਰੋਲ ਕਰਨਾ। ਇੱਕ ਬੰਗਾ ਨਾਂ ਦਾ ਪਹਿਲਾਂ ਨਾਂ ਚੇਤਾ ਭੁੱਲ ਗਿਆ, ਹੁਣ ਉਹਦਾ ਨਾਂ ਇੰਨਾ ਆ, ਸਾਰੀ ਦੁਨੀਆਂ ਦੇ ਫੰਡ ਜਿਹੜੇ UNO ਦੇ ਜਾਂਦੇ ਆ ਅਤੇ ਉਹਦੇ ਥਰੂ ਜਾਂਦੇ ਆ, ਅਤੇ ਬੜਾ ਉਹਦੇ ਨਾਲ ਆਪਣਾ ਮੈਸੇਜ ਸਟਰੋਂਗ ਗਿਆ ਸਾਰੀ ਦੁਨੀਆਂ ਦੇ ਉੱਤੇ ਵੀ ਕਿੰਨੇ ਉਹ ਬੱਚੇ ਨੂੰ ਉਹਦੇ ਪੇਰੈਂਟਸ ਨੇ ਕਿੰਨਾ ਪੜ੍ਹਾਇਆ ਹੋਊਗਾ, ਕਿੰਨੀ ਮਿਹਨਤ ਕੀਤੀ ਹੋਊਗੀ। ਇਸ ਵੇਲੇ ਸਾਰਾ ਦੁਨੀਆਂ ਦੇ ਜਿਹੜੇ ਜਿੰਨੇ ਵੀ ਫੰਡ ਦੇਸ਼ਾਂ ਨੂੰ ਜਾਂਦੇ ਆ UN ਵੱਲੋਂ, ਅਤੇ ਉਹਦੇ ਹੀ ਐਡਵਾਈਸ ਥੱਲੇ ਜਾਂਦੇ ਹੈਗੇ। ਹੁਣ ਪਾਕਿਸਤਾਨ ਵੀ ਜਾ ਕੇ ਆਇਆ ਹੈਗਾ, ਉੱਥੇ ਹੀ ਫੰਡ ਦੇ ਕੇ ਆਇਆ ਹੈਗਾ, ਬੜੇ ਮਾਣ ਦੀ ਗੱਲ ਆ ਵੀ ਉੱਥੇ ਆਪਾਂ ਪਹੁੰਚੀਏ। ਬੱਚਿਆਂ ਦੀ ਇਹੀ ਚਾਹੀਦੀ ਆ ਵੀ ਹਾਂ ਸ਼ਾਦੀ ਮੈਂ ਖਰਚ ਘਟਾ ਲਈਏ, ਹੋਰ ਖਰਚ ਘਟਾ ਲਈਏ ਥੋੜ੍ਹਾ ਜਿਹਾ, ਪੜ੍ਹਾਈ 'ਤੇ ਬੱਚਿਆਂ 'ਤੇ ਧਿਆਨ ਦੇਈਏ ਆਪਾਂ, ਤਾਂ ਜੋ ਜਿਹੜੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਸਾਰਿਆਂ ਦਾ ਸਿੱਖ ਧਰਮ ਦਾ ਤੁਹਾਡਾ ਸਾਡਾ ਮੈਸੇਜ ਸੁਣਾ ਜਾਵੇ। ਧੰਨਵਾਦ, ਆ ਜਾਓ ਜੀ। ਇੱਕ ਇੰਡੀਆ 'ਚ ਵੀ ਤੁਹਾਨੂੰ ਪਤਾ ਹੀ ਆ ਵੀ ਕਾਫੀ ਨਵੇਂ ਇਲਾਜ ਆ ਬਣਾ ਦਿੱਤੇ ਹੈਗੇ ਆ, ਬੇਅਦਬੀਆਂ ਹੋ ਰਹੀਆਂ ਸੀ ਵਿਆਦਵੀਰ ਕਰਨ ਵਾਲਾ ਉਹਨਾਂ ਕੋਈ ਵੀ ਨਹੀਂ ਫੜਦਾ, ਪਹਿਲਾਂ ਅਕਾਲੀ ਸਰਕਾਰ ਵੱਲੋਂ ਲਿਖੋਈਆਂ ਸੀ, ਫਿਰ ਕੈਪਟਨ ਨੇ 5 ਸਾਲ ਸਰਕਾਰ ਰਹੀ, ਹੁਣ ਆਪ ਦੀ ਰਹੀ ਆ, ਕੋਈ ਬੰਦਾ ਵੀ ਅਜੇ ਤੱਕ ਜੇਲ੍ਹ ਨਹੀਂ ਹੋਈ, ਕੁਛ ਨਹੀਂ ਕੀਤਾ, ਪਰ ਲਾ ਬਣਾ ਕੇ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਜਿੱਦਾਂ ਨਾ ਵੀ ਵੋਟਾਂ ਪਾ ਦੇਣ, ਅਸੀਂ ਆਹ ਬਣਾਇਆ ਆਹ ਬਣਾਇਆ, ਇਹ ਲਾ ਪਹਿਲਾਂ ਸ਼ੁਰੂ ਤਾਂ ਆਪਾਂ ਹੀ ਕਰਾਏ ਸੀਗੇ, ਪ੍ਰਿੰਟਿੰਗ ਬੰਦ ਕਰਾਈ ਸੀ ਵੀ ਕੋਈ ਪ੍ਰਿੰਟਿੰਗ ਨਹੀਂ ਕਰ ਸਕਦਾ, ਸ਼੍ਰੋਮਣੀ ਕਮੇਟੀ ਇਕੱਲੀ ਕਰੂਗੀ, ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਅਕਾਲੀ ਸਰਕਾਰ ਵੇਲੇ ਲਾ ਬਣਾਏ ਸੀਗੇ, ਪਾਸ ਵੀ ਹੋਏ ਸੀਗੇ, ਪਰ ਸੈਂਟ ਨੇ ਰਿਜੈਕਟ ਕਰਤੇ ਸੀ, ਉਹ ਠੀਕ ਸੀਗੇ, ਹੁਣ ਉਹਨਾਂ 'ਚ ਅਮੈਂਡਮੈਂਟ ਕਰਕੇ ਹੋਰ ਬਣਾਤੇ ਗਏ ਹੈਗੇ ਆ, ਲਾ ਵੀ ਨਹੀਂ ਲਾਗੂ ਹੋਣੇ, ਕਰ ਕਿੱਥੇ ਇੱਕ ਧਰਮ ਦੀ ਇਕੱਲੇ ਦੀ ਇਕੱਲੀ ਲਾ ਜਿਹੜਾ ਬਣਾਉਂਦੇ ਨਾ ਉਹ ਇੰਡੀਆ ਦੇ ਕੌਂਸਲ ਹਿਸਾਬ ਨਾਲ ਉਹ ਲਾਗੂ ਨਹੀਂ ਹੋ ਸਕਦਾ ਹੈਗਾ, ਅਤੇ ਕਾਫੀ ਕਾਲ ਤਖ਼ਤ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਇਤਰਾਜ਼ ਕੀਤੇ ਜਾ ਰਹੇ ਹੈਗੇ ਆ, ਅਤੇ ਅਸੀਂ ਆਪਾਂ ਜਿਹੜੀ ਤੁਹਾਡੀ ਸੰਗਤ ਆਪਣੀ ਨਾ, ਆਪਾਂ ਖੜ੍ਹੇ ਕਾਲ ਤਖ਼ਤ ਦੇ ਨਾਲ, ਸ਼੍ਰੋਮਣੀ ਕਮੇਟੀ ਦੇ ਨਾਲ, ਆਪਾਂ ਪੰਥ ਦੇ ਸਾਰੇ ਸੇਵਾਦਾਰ ਹੈਗੇ ਹਾਂ, ਅਸੀਂ ਕਿਸੇ ਦੁਨਿਆਵੀ ਸਰਕਾਰ ਦੇ ਉੱਤੇ ਜਿਹੜੇ ਹੈਗੇ ਆ ਨਹੀਂ ਮੰਨਦੇ, ਉਹ ਤਾਂ ਆਪ ਵਿਆਦੀ ਕਰਨ ਵਾਲੇ ਲੋਕ ਆ, ਸ਼ਰਾਬੀ ਕਬਾਬੀ ਹੈਗੇ ਆ, ਕੁੱਟ ਪੈਂਦੀ ਤਾਂ ਮੈਂ ਅੱਗੇ ਕਈ ਵਾਰੀ ਗੱਲ ਕਰ ਚੁੱਕਾ ਵੀ ਬਰਗਾੜੀ 'ਤੇ ਗਿਆ ਸੀ ਸ਼ਰਾਬ ਪੀ ਕੇ, ਵੱਡੀ ਸਟੇਜ 'ਤੇ ਬੈਠਾ ਸੀ ਮਾਂ ਦੇ ਹਜੂਰੀ ਦੇ ਵਿੱਚ, ਅਤੇ ਉੱਥੇ ਲੋਕਾਂ ਨੇ ਧੋ ਕੇ ਲਾਇਆ ਸੀ ਅਤੇ ਮੈਂ ਛਡਾਇਆ ਸੀ ਆਪ ਇਹਨੂੰ, ਉਹ ਮੈਂ ਕਿਹਾ ਜਿਹਦੇ ਇਹਨੂੰ ਕੁੱਟ ਕੁੱਟ ਪੇਤੀ ਅਤੇ ਪੱਗ ਪੁੱਗ ਲਾ ਤੀ, ਖਬਰਾਂ ਇਹੀ ਲੱਗਣੀਆਂ, ਬੇਅਦਬੀ ਦੀ ਗੱਲ ਹੋਣੀ ਨਹੀਂ ਗੀ, ਵੀ ਲੋਕਾਂ ਨੇ ਇਹ ਦੇਖੋ ਜੀ ਉੱਥੇ ਪਾਰਲੀਮੈਂਟ ਮੈਂਬਰ ਆਏ, ਕੁਛ ਪਾਰਲੀਮੈਂਟ ਮੈਂਬਰ ਹੁੰਦਾ ਸੀ ਇਹ, ਵੀ ਉਹਨੂੰ ਕੁੱਟ ਸੁੱਟਿਆ ਅਤੇ ਇਹ ਰੱਜਾ ਪਿਆ ਸੀ ਅਤੇ ਉਹ ਪਰਮਾਰ ਹਜੂਰੀ 'ਚ ਬਹਿ ਗਿਆ, ਇਹਨਾਂ ਲੋਕਾਂ ਨੇ ਕੀ ਲਾਭ ਬਣਾਉਣੇ, ਇਹਨਾਂ ਦਾ ਸਿਰਫ ਇਹ ਹੁੰਦਾ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਲੋਕਾਂ ਨੂੰ ਉੱਦਾਂ ਦੇ ਚੁਟਕਲੀ ਸੁਣਾਈ ਜਾਓ ਜਾਂ ਕੋਲਾ ਇੱਦਾਂ ਦੇ ਬਣਾ ਦਾ, ਦੇਖੋ ਅਸੀਂ ਆਹ ਕੀਤਾ ਆਹ ਕੀਤਾ, ਫਿਰ ਵੀ ਸ਼੍ਰੋਮਣੀ ਕਮੇਟੀ ਦੇ ਕਾਲ ਤੱਕ ਤੋਂ ਇਹ ਸਲਾਹ ਤੋਂ ਵਗੈਰਾ ਜਿਹੜੀ ਵੀ ਕੋਈ ਵੀ ਚੀਜ਼ ਬਣੂਗੀ ਨਾ ਉਹ ਪੰਥ ਨੂੰ ਐਕਸੈਪਟੇਬਲ ਨਹੀਂ ਹੁੰਦੀ ਹੈਗੀ, ਆਪਾਂ ਕਾਲ ਤਖ਼ਤ ਦੇ ਨਾਲ ਖੜ੍ਹੇ ਹੈਗੇ ਹਾਂ, ਪੰਥ ਨਾਲ ਖੜ੍ਹੇ ਹੈਗੇ ਹਾਂ, ਸ਼੍ਰੋਮਣੀ ਨਾਲ ਖੜ੍ਹੇ ਹੈਗੇ ਹਾਂ, ਜਾਣੇ ਨਜਾਣੇ ਮੀਡੀਆ 'ਚ ਨਾ ਮੈਂ ਮਿੰਟ ਖੋਲ ਲੈਣ ਲੱਗਾ ਜੀ, ਇਨਫੋਰਮੇਸ਼ਨ ਆਪਾਂ ਤੋਂ ਹੈ ਨਹੀਂ ਕੋਈ ਵੀ, ਗਜ਼ਟ ਮੈਗਜ਼ੀਨ ਛਪਦਾ ਮੇਰੇ ਖਿਆਲ ਬਹੁਤਾ ਨਹੀਂ ਪੜ੍ਹਿਆ ਹੋਣਾ, ਪੜ੍ਹਿਆ ਕਿਸੇ ਨੇ ਗਜ਼ਟ ਮੈਗਜ਼ੀਨ, 1940 ਤੋਂ ਛਪਦਾ ਉਹ, ਸਾਲ ਤੁਸੀਂ ਆਪ ਹੀ ਲੈ ਲਓ, 70 ਸਾਲ ਹੋ ਗਏ ਛਪਦੇ ਨੂੰ, ਮੰਥਲੀ ਹੁੰਦਾ, ਉਹ 'ਚ ਸ਼੍ਰੋਮਣੀ ਕਮੇਟੀ 'ਚ ਇਕੱਲਾ ਇਕੱਲਾ ਹਿਸਾਬ ਲਿਖਿਆ ਹੁੰਦਾ ਵੀ ਇਸ ਮਹੀਨੇ ਇੰਨੀ ਇਨਕਮ ਹੋਈ ਆ ਅਤੇ ਇੰਨਾ ਇੱਥੇ 'ਤੇ ਖਰਚ ਹੋਇਆ, ਸਰਕਾਰ ਵਾਂਗੂ ਸ਼੍ਰੋਮਣੀ ਕਮੇਟੀ ਚੱਲਦੀ ਹੈ ਵੀ ਨਹੀਂ ਲੋਕਾਂ ਨੂੰ ਪਤਾ, ਉਹ ਕਹਿੰਦੇ ਨੇ ਉਹ ਬਾਦਲ ਖਰਾ ਇਕੱਲਾ ਚਲਾਈ ਜਾਂਦਾ, ਜਿੱਦਾਂ ਸਰਕਾਰਾਂ ਚੱਲਦੀਆਂ ਬਜਟ ਬਣਦੀ ਇੱਦਾਂ ਛੋਟੇ ਬਜਟ ਬਣਦਾ, ਉਹ ਸਰਕਾਰ ਚੈੱਕ ਕਰਦੀ ਹੈ ਬਜਟ ਠੀਕ ਹੈ ਇਹਨਾਂ ਦਾ, ਫਿਰ ਡੀ ਸੀ ਸਾਈਨ ਕਰਦਾ, ਉਹ ਉੱਦਾਂ ਹੀ ਖਰਚ ਕਰ ਸਕਦੇ ਆ, ਐਵੇਂ ਮਸੀਂ ਮੇਰੇ ਖਿਆਲ 2 ਜਾਂ 3 ਕਰੋੜ 4 ਕਰੋੜ ਹੁੰਦੀ ਆ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਕੋਲ, ਜਿਹੜਾ ਉਹ ਸਾਲ 'ਚ ਖਰਚ ਕਰ ਸਕਦੀ ਆ, ਬਾਕੀ ਸਾਲ ਪਹਿਲਾਂ ਬਜਟ ਬਣਿਆ ਹੁੰਦਾ, ਸਾਡੇ ਪੜ੍ਹਦੇ ਹੀ ਨਹੀਂ ਕੋਈ ਵੀ ਵਿਦਵਾਨ ਨੂੰ ਨਹੀਂ ਪੜ੍ਹਦੇ, ਮੇਰੇ ਖਿਆਲ ਕਰਦੇ ਪ੍ਰਧਾਨ ਨੂੰ ਨਹੀਂ ਪੜ੍ਹਦੇ, ਸੈਕਟਰੀ ਵੀ ਨਹੀਂ ਪੜ੍ਹਦੇ, ਜਾਣਕਾਰੀ ਹੈ ਨਹੀਂ, ਫਰੀ ਕਾਪੀਆਂ ਪਈਆਂ ਹੁੰਦੀਆਂ ਜਿੱਥੇ ਆਪਾਂ ਜੋੜੇ ਲਾਉਂਦੇ ਹਾਂ, ਫਰੀ ਵੀ ਨਹੀਂ ਚੱਕ ਕੇ ਲਿਆਉਂਦੇ, ਚਾਹੀਦਾ ਤਾਂ ਹੁੰਦਾ ਵੀ ਹਰੇਕ ਘਰ 'ਚੋਂ ਕਾਪੀ ਜਾਵੇ, ਫਿਰ ਦੇਖੇ ਵੀ ਇਸ ਮਹੀਨੇ ਆਹ ਖਰਚ ਹੋਇਆ, ਇਸ ਗੁਰਦੁਆਰੇ 'ਤੇ ਇੱਥੇ ਇੰਨਾ ਖਰਚ ਹੋਇਆ, ਇਸ ਕਾਲਜ 'ਤੇ ਇੰਨੇ ਯੂਨੀਵਰਸਿਟੀ ਖਰਚ ਹੋਇਆ, ਇੱਥੇ ਇੰਨਾ ਖਰਚ ਹੋਇਆ, ਅਤੇ ਆਹ ਇਹਨਾਂ ਦੀ ਇਨਕਮ ਹੋਈ ਹੈਗੀ ਆ, ਇੰਟਰਸਟੀ ਹੈ ਨਹੀਂ, ਪਤਾ ਨਹੀਂ ਗੱਲ ਕੀ ਆ, ਉੱਥੇ ਕਹੀ ਜਾਂਦੇ ਕੁਝ ਖਾ ਗਿਆ ਜੀ, ਉਹ ਫਲਾਨਾ ਕਰ ਗਿਆ ਜੀ, ਉੱਥੇ ਇੰਨਾ ਸੌਖਾ ਨਹੀਂ ਗਾ, ਖਾਣਾ ਵੀ ਠੀਕ ਹੈ ਉੱਦਾਂ ਬੰਦੇ ਸਾਰੇ ਥਾਂ ਹੀ, ਉਹ ਐਂਡ 'ਤੇ ਆਪਣੇ ਸਿੱਖੇ ਹੀ ਆ ਉਹ ਵੀ, ਜੇ ਕੋਈ ਵਿੱਚੋਂ ਕਿਸੇ ਨੀਤ ਮਾੜੀ ਹੋ ਜਾਂਦੀ ਆ ਜਾਂ ਸਾਡੀਆਂ ਖੁਸ਼ੀਆਂ ਨੂੰ ਨਹੀਂ ਮਿਲਦੀਆਂ ਹੈਗੀਆਂ, ਜਾਣੇ ਜਾਣੇ ਸੈਲਫਿਸ਼ ਬਣ ਜਾਂਦਾ ਉਹ, ਅਤੇ ਪਰ ਜਿੰਨਾ ਹਿਸਾਬ ਉੱਦਾਂ ਦਾ ਸਰਕਾਰ ਦਾ ਵੀ ਹਿਸਾਬ ਕਿਤਾਬ ਹੈ ਨਹੀਂ ਗਾ, ਜਿੰਨਾ ਸੋਹਣਾ ਸ਼੍ਰੋਮਣੀ ਕਮੇਟੀ ਦਾ ਹਿਸਾਬ ਕਿਤਾਬ ਉਹ ਰੱਖ ਰਹੇ ਹੈਗੇ ਆ, ਕਿਹੜਾ ਗੁਰਦੁਆਰਾ ਕਿਹੜਾ ਕੋਈ ਸਰਕਾਰ ਜਿਹੜੇ ਮੰਥਲੀ ਆਪਾਂ ਨੂੰ ਦਿੰਦੀ ਰਿਪੋਰਟਾਂ ਵੀ ਆਹ ਖਰਚ ਕੀਤਾ ਅਤੇ ਆਹ ਇਨਕਮ ਸੀ ਸਾਡੀ, ਹੈਗੀ ਕੋਈ, ਮੈਂ ਤਾਂ ਕੋਈ ਦੇਖੀ ਨਹੀਂ ਦੁਨੀਆਂ ਦੇ ਅਦਾਰਾ ਕੋਈ ਵੀ, ਅਤੇ ਉਹ ਫਿਰ ਵੀ ਅਸੀਂ ਨਹੀਂ ਜੀ ਮਾੜੀ ਜੀ ਉਹ ਖਾ ਗਿਆ ਜੀ, ਠੀਕ ਹੈ ਵੀ ਇਲੈਕਸ਼ਨ ਲੇਟ ਹੋ ਰਹੀ ਹੈਗੀ ਆ, ਅਤੇ ਉਹ ਇਲੈਕਸ਼ਨ ਜਿਹੜੀ ਆ ਸੈਂਟਰ ਸਰਕਾਰ ਕਰਵਾਉਂਦੀ ਹੁੰਦੀ ਆ, ਅਤੇ ਉਹਨਾਂ ਦੇ ਹੱਥ ਵਿੱਚ ਹੈਗੀ, ਪੰਜਾਬ ਸਰਕਾਰ ਕੋਲ ਅੱਜ ਨਹੀਂ ਹੁੰਦੀ ਹੈਗੀ, ਤੁਸੀਂ ਮੈਂ ਨੌਜਵਾਨ ਪਿੱਛੇ ਬੇਟਾ ਸਾਡੇ ਅਕਾਊਂਟੈਂਟ ਅਜੀਤ ਸਿੰਘ ਦਾ ਭਤੀਜਾ, ਮੈਨੂੰ ਗਜ਼ਟ ਲਿਆ ਕੇ ਦਿੱਤੀ ਸੀ, ਮੈਂ ਤੂੰ ਅਕਾਊਂਟੈਂਟ ਆ, ਆ ਪੜ੍ਹ ਕੇ ਦੱਸੀ ਤਾਂ, ਤੇਰਾ ਇੱਥੇ ਵੀ ਕਾਪੀਆਂ ਪਈ ਹੋਣੀਆਂ, ਅਤੇ ਇਹਨੇ ਦੱਸਿਆ ਨਹੀਂ ਕਹਿੰਦਾ ਸਭ ਕੁਝ ਠੀਕ ਠਾਕ ਆ, 2-3 ਸਾਲ ਪਹਿਲਾਂ ਦੀ ਗੱਲ ਹੈਗੀ ਆ, ਅਤੇ ਆਪਾਂ ਕੋਸ਼ਿਸ਼ ਕਰਿਆ ਕਰੋ ਜਾਊਂਗੇ ਨਾ ਜੀ, ਉਹ ਚੱਕ ਕੇ ਲਿਆ ਕਰ ਪੜ੍ਹਿਆ ਕਰੋ, ਤੁਹਾਡੇ ਬੱਚੇ ਸਾਰਿਆਂ ਦੇ ਅਕਾਊਂਟੈਂਟ ਆ, ਕੋਈ ਵਕੀਲ ਆ, ਕੋਈ ਕੁਛ ਆ, ਉਦੋਂ ਬਾਅਦ ਫਿਰ ਆਪਾਂ ਕਰੇ ਆਪਾਂ ਜਾਣੇ ਨਹੀਂ ਜਾਣੇ, ਆਪਣਾ ਆਪਣਾ ਆਪ ਹੀ ਖਰਾਬ ਕਰ ਰਹੇ ਹਾਂ ਝੂਠ ਬੋਲ ਬੋਲ ਕੇ ਬਾਹਰ, ਉਹ ਖਾ ਗਿਆ ਜੀ ਉਹ ਖਾ ਗਿਆ ਜੀ ਜੀ ਉਹ ਖਾ ਗਿਆ ਜੀ, ਇਹ ਬਸ ਜੀ ਉਹ ਇੱਦਾਂ ਕਰ ਗਿਆ ਜੀ, ਬਾਦਲ ਇੱਦਾਂ ਕਰ ਗਿਆ, ਉਹ ਜਿੰਨਾ ਵੀ ਕਰ ਸਕਦੇ ਸੀ ਉਹਨਾਂ ਨੇ ਕੀਤਾ। ਆਪਣੇ ਕੋਲ ਪੰਜਾਬ ਕੋਲ ਬਹੁਤ ਰਾਈਟ ਨਹੀਂ ਹੁੰਦੇ, ਚੀਫ ਮਿਨਿਸਟਰ ਕੋਲ, ਸੈਂਟਰ ਕੋਲ ਸਾਰੀਆਂ ਪਾਵਰਾਂ ਹੈਗੀਆਂ। ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ, ਮੈਨੂੰ ਇੱਕ ਵਾਰੀ ਇੰਡੀਆ ਰਿਪੋਰਟ ਦੋ ਇੱਕ ਦੋ ਵਾਰੀ ਕੀਤਾ, ਤੇ ਬਾਦਲ ਨੇ ਆਪਣੇ ਸੰਗਰੇਜ ਵਾਲੀ ਚਿੱਠੀ ਪਾਈ ਸੀ ਸੱਦੇ ਪੱਤਰ ਤੇ 300 ਸਾਲ ਸੱਦਿਆ ਸੀ। ਜਦੋਂ ਮੈਨੂੰ ਇੰਟੈਰੋਗੇਟ ਕਰਦੇ ਸੀ, ਮੈਂ ਕਿਹਾ ਤੁਹਾਡੀ ਸਰਕਾਰ ਪੰਜਾਬ ਤਾਂ ਸੱਦ ਰਹੀ ਮੈਨੂੰ, ਵੀ ਐਜ ਤੁਸੀਂ ਸਾਡੇ ਗੈਸਟ ਆਓ, ਤੁਸੀਂ ਬੋਲਣਾ ਵੀ ਆ, ਤੁਹਾਡਾ ਸਤਿਕਾਰ ਕਰਾਂਗੇ। ਉਹ ਕਹਿੰਦੇ ਸੀ ਜਿਹੜੇ ਅਫਸਰ ਸੀ, ਕਹਿੰਦੇ ਜੀਰੋ ਵੈਲਿਊ ਆ ਪੰਜਾਬ ਦੇ ਚੀਫ ਮਿਨਿਸਟਰ, ਜੀਰੋ ਵੈਲਿਊ ਆ ਕਹਿੰਦੇ ਸੀ ਸਾਡੇ ਕੋਲ, ਦਿੱਲੀ ਆ ਕੋਈ ਵੈਲਿਊ ਨਹੀਂ ਵੀ ਜਿਹੜਾ ਪੰਜਾਬ ਚੀਫ ਮਿਨਿਸਟਰ ਆ। ਉਹਦਾ ਮਾੜਾ ਮੋਟਾ ਟੈਲੀਫੋਨ ਕਰਕੇ ਸਾਂਝ ਹੁੰਦੀ ਕਰਕੇ ਕੋਈ ਕੰਮ ਮਾੜਾ ਮੋਟਾ ਕਰਾ ਲੈਂਦੇ ਹੋ, ਉੱਦਾਂ ਇਹਨਾਂ ਕੋਲ ਸੈਂਟਰ ਵਿੱਚ

0: ਆ ਉਹ ਜਹਾਜ਼ ਚੋਂ ਉਹਨੂੰ ਕੱਢ ਕੇ ਲਿਆਏ ਸੀ। ਬਾਅਦ ਚੋਂ ਇਹਨੀ ਬਾਹਰ ਪੁਲਿਸ ਜਿਹੜੀ ਇਹਨਾਂ ਦੀ ਸੀਗੀ ਸਕਿਉਰਿਟੀ ਵਾਲੇ, ਇਹਨੇ ਕੁਛ ਨਹੀਂ ਕਿਹਾ। ਉਹ ਕਹਿੰਦੇ ਨਹੀਂ ਤੂੰ ਆਹ ਇੱਥੇ ਮੈਂ ਅੱਜ ਚਿੱਟੀ ਬੰਨੀ ਨਾ, ਇਹਦਾ ਕੀ ਇਸ ਕੀ ਥੱਲੇ ਆਹ ਰੰਗ ਦੀ ਨਹੀਂ ਬੰਨ ਕੇ ਜਾਣੀ ਸੀਗੀ, ਵੀ ਜਿਹਦੇ ਬੰਨੀ ਹੁੰਦੀ ਆ ਇਹਨੂੰ ਉਹ ਹੋਰ ਤਰ੍ਹਾਂ ਦੇਖਦੇ ਆ, ਤੇ ਉਹਨੇ ਸੈਕਿੰਡ ਵੀ ਨਹੀਂ ਲਾਏ। ਕਹਿੰਦੇ ਨਹੀਂ ਜਾਓ ਜੀ ਤੁਸੀਂ, ਬਸ ਠੀਕ ਆ, ਤੇ ਕੋਸ਼ਿਸ਼ ਕਰਿਆ ਕਰੋ। ਮੈਂ ਤੁਹਾਨੂੰ ਤਾਂ ਜਾਣਕਾਰੀ ਦਿੱਤੀ, ਲੋੜ ਨਹੀਂ ਸੀ ਉਦਾਂ ਇੱਥੇ ਵੀ ਸਾਡੇ ਕੋਲ ਨੌਲੇਜ ਇਨਫ ਨਹੀਂ ਹੁੰਦਾ। ਸੁਣੀਆਂ ਸੁਣਾਈਆਂ ਗੱਲਾਂ ਤੇ ਅਸੀਂ ਕਹਿੰਦੇ ਜੀ ਉਹ ਖਾ ਗਿਆ ਉਹ ਖਾ ਗਿਆ, ਇਦਾਂ ਦੀ ਗੱਲ ਕੋਈ ਨਹੀਂ ਹੁੰਦੀ ਹੈਗੀ, ਨਾ ਹੀ ਇੰਨੀਆਂ ਪਾਵਰਾਂ ਹੁੰਦੀਆਂ ਹਰੇਕ ਸਰਕਾਰ ਕੋਲ। ਉਹਨੂੰ ਵੀ ਕਾਨੂੰਨ ਦੇ ਦਾਇਰੇ ਚ ਉਹਨੂੰ ਸਵਾਵਾਂ ਕਰਨੀਆਂ ਪੈਣੀਆਂ। ਧੰਨਵਾਦ, ਮੈਂ ਕਾਫੀ ਟਾਈਮ ਲੈ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਹਫ਼ਤਾਵਾਰੀ ਦੀਵਾਨਾਂ ਦੀ ਆਰੰਭਤਾ ਹੋਈ, ਕੰਮਾਂ ਧੰਦਿਆਂ ਨੂੰ ਸੰਕੋਚਦਿਆਂ ਹੋਇਆਂ ਗੁਰੂ ਦਰਬਾਰ ਅੰਦਰ ਪਹੁੰਚੇ। ਵੱਡੇ ਭਾਗਾਂ ਵਾਲਿਓ, ਪਾਤਸ਼ਾਹ ਜੀ ਕਹਿੰਦੇ ਬਿਨਾਂ ਪਾਗਾਂ ਤੋਂ ਸਤਸੰਗ ਦੀਆਂ ਘੜੀਆਂ ਜਿਹੜੀਆਂ ਨਸੀਬ ਨਹੀਂ ਹੁੰਦੀਆਂ। ਬਿਨ ਪਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀਓ। 15 ਤਰੀਕ ਨੂੰ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਜੇ ਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਈ। ਸਾਡੇ ਸਰੀਰ 'ਤੇ ਮੌਸਮ ਦੇ ਹਿਸਾਬ ਨਾਲ ਉਹ ਜਿਹਾ ਅਸਰ ਵੀ ਹੁੰਦਾ ਹੈ। ਜੇਠ 'ਤੇ ਹਾੜ੍ਹ ਦਾ ਮਹੀਨਾ ਜਿਹਨੂੰ ਗੁਰਬਾਣੀ ਅੰਦਰ ਆਸਾੜ ਲਿਖਿਆ, ਇਹ ਦੋ ਮਹੀਨੇ ਗਰੀਖਮ ਰੁੱਤ ਦੇ ਮਹੀਨੇ ਨੇ। ਮੌਸਮ ਬਦਲ ਜਾਂਦਾ ਹੈ, ਗਰਮੀ ਦੀ ਰੁੱਤ ਸ਼ੁਰੂ ਹੁੰਦੀ ਹੈ। ਜੇਠ ਦੇ ਮਹੀਨੇ ਦੁਆਰਾ ਪਾਤਸ਼ਾਹ ਜੀ ਉਪਦੇਸ਼ ਸਾਨੂੰ ਦਿੰਦੇ ਨੇ, ਕਹਿਣ ਲੱਗੇ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨੇ ਬੰਨ। ਹੈ ਪ੍ਰਾਣੀ ਤੂੰ ਉਹਦੇ ਨਾਲ ਜੁੜਨਾ ਕਰ ਜਿਹਦੇ ਨਾਲ ਸਮੁੱਚੀ ਕਾਇਨਾਤ ਉਹਨੂੰ ਉਹਦੇ ਪੈ ਵਿੱਚ ਹੈ, ਡਰ ਵਿੱਚ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨੇ ਨੇ, ਕਹਿਣ ਲੱਗੇ ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ, ਜਾ ਕਾ ਕੀਆ ਸਭ ਕੁਛ ਹੋਏ, ਤਿਸ ਤੇ ਬਾਹਰ ਨਾ ਹੀ ਕੋਈ। ਤਿਸ ਕੀ ਸ਼ਰਣੀ ਪਰਮ ਨਾ, ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਨਾ, ਦੁੱਖ ਦਰਦ ਨਾ ਮੂਲੇ ਹੋਏ। ਭੈ ਵਿੱਚ ਪਵਨ ਵਹਿ ਸਦਵਾਉ, ਭੈ ਵਿੱਚ ਚੱਲੇ ਲੱਖ ਦਰਿਆਉ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਜਿਹਦੇ ਭੈ ਵਿੱਚ ਸਾਰੀ ਕੁਦਰਤ ਹੈ ਉਹ ਮਾਲਕ ਵਾਹਿਗੁਰੂ ਪਰਮਾਤਮਾ ਏਡਾ ਵੱਡਾ ਹੈ। ਬਿਨ ਥੰਮਾ ਗਗਨ ਰਹਾਇਆ, ਆਕਾਸ਼ ਵੀ ਬਿਨਾਂ ਥੰਮਾ ਤੋਂ ਖੜਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਫਿਰ ਤੂੰ ਵੀ ਉਹਦੇ ਨਾਲ ਜੁੜਨਾ ਕਰ, ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨੇ ਬੰਨ, ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ। ਉਹ ਮਾਲਕ ਪ੍ਰਭੂ ਪਰਮਾਤਮਾ ਏਡਾ ਵੱਡਾ ਹੈ, ਉਹਨੇ ਲੱਕੜ ਦੇ ਵਿੱਚ ਅੱਗ ਸਮਾਈ ਹੋਈ ਹੈ, ਅਤੇ ਸਮੁੰਦਰ ਮਾਨੋ ਇੱਕ ਜਿਵੇਂ ਆਪਾਂ ਪੰਡ ਬੰਨ ਦਿੰਦੇ ਹਾਂ ਕੋਈ ਚੀਜ਼ ਹੁੰਦੀ ਹੈ, ਇੱਦਾਂ ਉਹਨੇ ਸਮੁੰਦਰ ਨੂੰ ਬੰਨਿਆ ਹੋਇਆ। ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਕਹਿਣ ਲੱਗੇ 71% ਪਾਣੀ ਅਤੇ 29% ਜਿਹੜੀ ਉਹ ਧਰਤੀ ਹੈ, ਫਿਰ ਵੀ ਮਾਲਕ ਪਰਮਾਤਮਾ ਨੇ ਟਿਕਾਈ ਹੋਈ ਹੈ। ਪੀਤਰ ਅਗਨ ਬੈਸੰਤਰ ਬੰਧੀ ਸਾਗਰ ਪੰਡੈ ਪਾਇਆ, ਸਾਗਰ ਸਮੁੰਦਰ ਨੂੰ ਇੱਕ ਪੰਡ ਦੀ ਤਰ੍ਹਾਂ ਉਹਨੇ ਬੰਨਿਆ ਹੋਇਆ। ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨੇ ਬੰਨ, ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ। ਕਹਿਣ ਲੱਗੇ ਹਰੀ ਸੱਜਣ ਵਾਹਿਗੁਰੂ ਮਾਲਕ ਪਰਮਾਤਮਾ ਜਿਹੜਾ ਹੈ, ਦਾਵਨ ਦਾਮਨ ਭਾਵ ਪੱਲੇ ਨਾਲ, ਉਹ ਹਰਿ ਸੱਜਣ ਵਾਹਿਗੁਰੂ ਪਰਮਾਤਮਾ ਦੇ ਪੱਲੇ ਨਾਲ ਤੂੰ ਪੱਲਾ ਪਕੜ ਲੈ, ਕਿਸੇ ਨਾ ਦੇਈ ਬੰਨ, ਫਿਰ ਤੈਨੂੰ ਕੋਈ ਵੀ ਰੋਕ ਨਹੀਂ ਸਕੇਗਾ। ਜਮ ਦੂਤ ਦੀ ਕੀ ਤਾਕਤ ਹੈ, ਵਿਕਾਰਾਂ ਦੀ ਕੀ ਤਾਕਤ ਹੈ, ਉਹ ਮਾਲਕ ਵਾਹਿਗੁਰੂ ਪਰਮਾਤਮਾ ਨਾਲ ਜੁੜਨਾ ਕਰ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਧਰਮ ਰਾਜੇ ਨੇ ਵੀ ਇਹ ਕਹਿ ਦਿੱਤਾ, ਕਹਿਣ ਲੱਗੇ ਐ ਦੂਤੋ ਤੁਸੀਂ ਉਹਨਾਂ ਦੇ ਕੋਲ ਨਹੀਂ ਜਾਣਾ ਜਿਹੜੇ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਸਤਸੰਗਤ ਦਾ, ਕੀਰਤਨ ਦਾ, ਗੁਰਬਾਣੀ ਦਾ, ਮਾਲਕ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਪੱਲਾ ਪਕੜ ਲੈ।

ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ। ਕਹਿਣ ਲੱਗੇ ਫਿਰ ਮਾਲਕ ਵਾਹਿਗੁਰੂ ਪਰਮਾਤਮਾ ਦਾ ਕੀਮਤੀ ਨਾਮ ਮੋਤੀ ਜਿਹੜਾ ਹੈ ਸਨ ਨਹੀਂ ਕੋਈ ਲਾ ਸਕਦਾ, ਇਹ ਪੁਰਾਤਨ ਸ਼ਬਦ ਵਰਤਿਆ। ਕਹਿਣ ਲੱਗੇ ਜਿਸ ਤਰ੍ਹਾਂ ਸਨ ਇਸ ਤਰ੍ਹਾਂ ਲਾਉਂਦੇ ਸੀ ਵੀ ਘਰ ਦੇ ਸਾਰੇ ਪਰਿਵਾਰ ਜੀ ਘਰ ਦੇ ਅੰਦਰ ਪਏ ਹੁੰਦੇ ਸੀ, ਚੋਰਾਂ ਨੇ ਆਉਣਾ ਅਤੇ ਪਿਛਲੇ ਪਾਸੇ ਦੀ ਆਉਣਾ, ਛੋਟੀ ਜਿਹੀ ਇੱਟ ਪੁੱਟਣੀ, ਮੋਰਾ ਕੱਢ ਲੈਣਾ, ਫਿਰ ਉਹਨੂੰ ਸੰਨ ਲਾਉਣਾ, ਅੰਦਰ ਵੜ ਜਾਣਾ, ਚੋਰੀ ਕਰ ਲੈਣੀ। ਪਾਤਸ਼ਾਹ ਜੀ ਕਹਿਣ ਲੱਗੇ ਜਿਵੇਂ ਜਿਵੇਂ ਦੁਨੀਆਂ 'ਤੇ ਮਨੁੱਖ ਕੋਲ ਧਨ ਬਹੁਤਾਤ ਵਿੱਚ ਪ੍ਰਾਪਤ ਹੁੰਦਾ, ਫਿਰ ਉਹਨੂੰ ਫਿਕਰ ਵੀ ਹੁੰਦਾ ਉਹਨੂੰ ਲੁਕਾਉਣ ਦਾ, ਛੁਪਾਉਣ ਦਾ, ਵੀ ਕੋਈ ਚੁਰਾ ਨਾ ਲਏ। ਅਤੇ ਮਾਲਕ ਪਰਮਾਤਮਾ ਦਾ ਨਾਮ ਇੱਦਾਂ ਦਾ ਹੈ, ਇਹਨੂੰ ਪਾਣੀ ਡੋਬ ਨਹੀਂ ਸਕਦੀ, ਅੱਗ ਸਾੜ ਨਹੀਂ ਸਕਦੀ, ਚੋਰ ਚੁਰਾ ਨਹੀਂ ਸਕਦਾ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ। ਮਾਣਕ ਮੋਤੀ ਨਾਮ ਪ੍ਰਭ ਉਹਨੂੰ ਲੱਗੇ ਨਾ ਹੀ ਸਨ। ਪਾਤਸ਼ਾਹ ਜੀ ਕਹਿਣ ਲੱਗੇ ਅਖੀਰ ਵਿੱਚ ਉਹ ਮਾਲਕ ਵਾਹਿਗੁਰੂ ਪਰਮਾਤਮਾ ਦਾ ਨਾਮ, ਹਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਦਰਗਾਹ ਤੱਕ ਨਾਲ ਨਿਭਦਾ। ਇਹ ਜੀਵ ਉਹ ਮਾਲਕ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰ, ਸਤ ਸੰਗਤ ਕਰਿਆ ਕਰ। ਜਿਹੜੇ ਸੰਗਤ ਕਰਦੇ ਨੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਉਹ ਭਾਵ ਜਲ ਨੂੰ ਪਾਰ ਕਰ ਜਾਂਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਓ ਜਿੱਥੇ ਮਹੀਨੇ ਦਾ ਪਾਠ ਸਰਵਣ ਕੀਤਾ, ਆਓ ਮਹੀਨੇ ਦੇ ਸ਼ਬਦ ਵੀ ਜਿਨ੍ਹਾਂ ਸੰਗਤਾਂ ਨੂੰ ਯਾਦ ਨੇ ਨਾਲ ਬੋਲ ਕੇ ਗਾਇਓ, ਆਓ ਸ਼ਬਦ ਨਾਲ ਜੁੜੀਏ ਜੀ।

0: ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਬੜਭਾਗੀ ਸਾਧ ਸਿੰਘ ਜੀਓ ਬੜਭਾਗੇ ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਨਿੱਘੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਬਾਣੀ ਸਰਵਣ ਕਰਨ ਦਾ ਗਾਉਣ ਦਾ ਸੁਹਾਗ ਸਮਾਂ ਪ੍ਰਾਪਤ ਹੋਇਆ ਹੈ। ਗਾਵਿਆ ਸੁਣਿਆ ਤਿਨਕਾ ਹਰ ਥਾਂ ਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਇਹ ਦਿਨ ਜਿਹੜੇ ਸਾਧ ਸਿੰਘ ਜੀ ਚੱਲ ਰਹੇ ਨੇ, 1746 ਦੇ ਵਿੱਚ ਛੋਟਾ ਘੱਲੂਘਾਰਾ ਜੋ ਜਿਸ ਦੇ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਸ ਵੇਲੇ 10,000 ਦੇ ਕਰੀਬਨ ਸਿੱਖਾਂ ਨੇ ਸ਼ਹਾਦਤ ਦਿੱਤੀ ਸੀ 1746 ਦੇ ਵਿੱਚ। ਇਹ ਪਹਿਲਾ ਛੋਟਾ ਘੱਲੂਘਾਰਾ ਸੀ, 3 ਘੱਲੂਘਾਰੇ ਹੋਏ ਨੇ, ਉਸ ਤੋਂ ਬਾਅਦ ਵੱਡਾ ਘੱਲੂਘਾਰਾ, ਉਸ ਤੋਂ ਬਾਅਦ ਫਿਰ 1984 ਦੇ ਵਿੱਚ ਸਾਧ ਸਿੰਘ ਜਿਹੜਾ ਆਪ ਜੀ ਨੇ ਦੇਖਿਆ ਹੈ। ਇਹ 3 ਘੱਲੂਘਾਰੇ ਸਿੱਖਾਂ ਦੇ ਵਿੱਚ ਹੋਏ ਨੇ ਕਿ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ 4 ਜੰਗਾਂ ਸਾਧ ਸਿੰਘ ਜੀ ਲੜੀਆਂ ਨੇ। ਗੁਰੂ ਸਾਹਿਬ ਨੇ ਪਹਿਲ ਨਹੀਂ ਕੀਤੀ ਕਦੇ ਵੀ, ਸਿੱਖਾਂ ਨੇ ਵੀ ਕਦੇ ਪਹਿਲ ਨਹੀਂ ਕੀਤੀ ਹੈ। ਜਦੋਂ ਚੜ੍ਹ ਕੇ ਆਇਆ ਉਹਦਾ ਫਿਰ ਜਵਾਬ ਦੇਣਾ ਕੀਤਾ। ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 14 ਜੰਗਾਂ ਲੜੀਆਂ ਨੇ। 14 ਜੰਗਾਂ ਦੇ ਵਿੱਚ ਪਹਿਲਾਂ ਪਹਿਲ ਨਹੀਂ ਕੀਤੀ ਗੁਰੂ ਸਾਹਿਬ ਜੀ ਨੇ। ਇਤਿਹਾਸ ਇਸ ਗੱਲ ਦਾ ਅਗਵਾਹੀ ਭਰਦਾ ਹੈ ਕਿ ਪਹਿਲ ਨਹੀਂ ਕਦੇ ਵੀ ਕੀਤੀ 14 ਜੰਗਾਂ ਦੇ ਵਿੱਚ। ਇਸੇ ਤਰ੍ਹਾਂ ਸਾਧ ਸਿੰਘ ਇਹ ਜਿਹੜਾ ਛੋਟਾ ਘੱਲੂਘਾਰਾ ਵੀ ਹੋਇਆ ਹੈ, ਇਹਦੇ ਵਿੱਚ ਵੀ ਸਿੱਖਾਂ ਨੇ ਕੋਈ ਪਹਿਲ ਨਹੀਂ ਕੀਤੀ ਸੀ। ਲਖਪਤ, ਜਸਪਤ ਰਾਏ ਅਤੇ ਨਤਪਤ ਰਾਏ, ਇਹ 3 ਭਰਾ ਸਨ ਸਾਧ ਸਿੰਘ ਜੀ। ਇਹਨਾਂ ਨੇ ਰਲ ਕੇ ਜਹੀਆ ਖਾਨ ਦੇ ਨਾਲ, ਜਹੀਆ ਖਾਨ ਜਿਹੜਾ ਸਾਧ ਸਿੰਘ ਉਸ ਵੇਲੇ ਲਾਹੌਰ ਦਾ ਸੂਬੇਦਾਰ ਸੀ, ਇਹ 3 ਜਿਹੜੇ ਸੂਬੇਦਾਰ ਫਿਰ ਬਣਾਏ ਸੀ ਸਾਧ ਸਿੰਘ, ਇਹ ਹਿੰਦੂ ਸਨ। ਲਖਪਤ ਰਾਏ, ਜਸਪਤ ਰਾਏ ਅਤੇ ਨਤਪਤ ਰਾਏ, ਇਹ 3 ਹੀ ਹਿੰਦੂ ਸਨ। ਇਹਨਾਂ ਨੇ ਰਲ ਕੇ ਸਾਧ ਸਿੰਘ ਘੱਲੂਘਾਰਾ ਕੀਤਾ, ਕਿਉਂਕਿ ਇਹ ਚਾਹੁੰਦੇ ਸਨ ਵੀ ਸਿੱਖਾਂ ਦਾ ਖੁਦਾ ਖੋਜ ਮਿਟਾ ਦੇਈਏ, ਸਿੱਖਾਂ ਨੂੰ ਖਤਮ ਕਰ ਦੇਈਏ। ਇਹ ਸਿੱਖ ਸਾਧ ਸਿੰਘ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕਰਕੇ ਹੁਣ ਤੱਕ ਇਹ ਜ਼ੁਲਮ ਦੀਆਂ ਸਾਧ ਸਿੰਘ ਜੀ ਟਾਕਰਾ ਕਰਦੇ ਰਹੇ ਨੇ ਔਰ ਬੈਰੀ ਦੀ ਅੱਖਾਂ ਦੇ ਵਿੱਚ ਚਮਕ ਰੜਕਦੇ ਰਹੇ ਨੇ। ਜਿਸ ਤਰ੍ਹਾਂ ਕਿਸੇ ਦੇ ਅੱਖ ਦੇ ਵਿੱਚ ਨਾ ਸਾਧ ਸਿੰਘ ਰੇਤ ਪੈ ਜਾਵੇ ਨਾ, ਉਹ ਰੇਤ ਕਿੰਨਾ ਰੜਕਦਾ ਹੈ, ਇਸੇ ਤਰ੍ਹਾਂ ਸਿੱਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕਰਕੇ ਅੱਜ ਤੱਕ ਇਹ ਰੜਕਦੇ ਹੈ। ਪਰ ਇਹਦਾ ਇਤਿਹਾਸ ਨਹੀਂ ਉਹ ਜਾਣਦੇ ਵੀ ਇਹਦੇ ਇਤਿਹਾਸ ਪਿੱਛੇ ਕੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਖਾਲਸਾ, ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਇਤਿਹਾਸ ਨੂੰ ਨਹੀਂ ਜਾਣਦੇ ਕਿ ਗੁਰੂ ਸਾਹਿਬ ਜੀ ਨੇ ਆਪ ਨਹੀਂ ਸਾਜਨਾ ਕੀਤਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਕਿ ਜੋ ਗੁਰੂ ਸਾਹਿਬ ਜੀ ਨੇ ਸਾਧ ਸਿੰਘ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਿਰ ਮੱਥੇ 'ਤੇ ਮੰਨਿਆ ਹੈ। ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ ਉਹਦੇ ਅਨੁਸਾਰ ਗੁਰੂ ਪਾਤਸ਼ਾਹ ਜੀ ਨੇ ਸਾਧ ਸਿੰਘ ਖਾਲਸਾ ਪੰਥ ਦੀ ਸਾਜਨਾ ਕੀਤੀ। ਅਤੇ ਇਹ ਜਿਹੜਾ ਘੱਲੂਘਾਰੇ ਦੇ ਦਿਨ ਸਾਧ ਸਿੰਘ, 3 ਘੱਲੂਘਾਰੇ ਮੈਂ ਆਪ ਜੀ ਨੂੰ ਦੱਸਿਆ ਹੈ ਕਿ 3 ਘੱਲੂਘਾਰੇ ਹੋਏ ਨੇ ਸਾਡੇ ਉੱਤੇ। ਇਹ ਛੋਟਾ ਘੱਲੂਘਾਰਾ ਸੀ ਜਿਸ ਦੇ ਵਿੱਚ 10,000 ਸਿੱਖ ਸ਼ਹਾਦਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਜਿਹੜਾ ਵੱਡਾ ਘੱਲੂਘਾਰ ਸੀ ਉਹ 30,000 ਸਾਧ ਸਿੰਘ ਸਿੱਖ ਕੌਮ ਨੂੰ ਮਾਰਿਆ ਗਿਆ, 30,000 ਸਿੱਖ ਉਸ ਵੇਲੇ ਮਾਰਿਆ ਗਿਆ ਜਿਹੜਾ 84 ਦੇ ਵਿੱਚ। ਉਹ ਤਾਂ ਆਪ ਨੂੰ ਪਤਾ ਹੈ ਵੀ ਕਿੰਨਾ ਕਾਂਡ ਹੋਇਆ ਹੈ। ਅਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਗੁਰਸਿੱਖੀ ਜੀਵਨ ਬਖਸ਼ਦੇ ਰਹਿਣ, ਗੁਰੂ ਪਾਤਸ਼ਾਹ ਮਹਾਰਾਜ ਸਿੱਖ ਕੌਮ ਦੇ ਸਿਰ ਦੇ ਉੱਤੇ ਆਪਣਾ ਮਿਹਰਾਂ ਭਰੇ ਹੱਥ ਸਰਖਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਸਾਧ ਸਿੰਘ ਸਭ ਤੋਂ ਵੱਡੀ ਗੱਲ ਹੈ ਆਪਾਂ ਨਾਮ ਦੇ ਨਾਲ ਜੁੜਨਾ, ਗੁਰਬਾਣੀ ਦੇ ਨਾਲ ਜੁੜਨਾ ਹੈ। ਜਿਸ ਦੇ ਅੰਦਰ ਵਿੱਚ ਸਾਧ ਸਿੰਘ ਗੁਰਬਾਣੀ ਹੈ, ਭਾਈ ਮਨੀ ਸਿੰਘ ਦੇ ਅੰਦਰ ਗੁਰਬਾਣੀ ਸੀ, ਭਾਈ ਸਤੀਦਾਸ ਦੇ ਅੰਦਰ ਗੁਰਬਾਣੀ ਸੀ, ਭਾਈ ਦਿਆਲਾ ਜੀ ਦੇ ਅੰਦਰ ਗੁਰਬਾਣੀ ਸੀ, ਤਾਂ ਸਾਧ ਸਿੰਘ ਉਹਨਾਂ ਨੇ ਸੀ ਨਹੀਂ ਕੀਤੀ ਹੈ। ਜੇ ਗੁਰਬਾਣੀ ਅੰਦਰ ਹੋਵੇਗੀ ਫਿਰ ਬੰਦਾ ਸੀ ਨਹੀਂ ਕਰਦਾ ਹੈ, ਕਿਉਂਕਿ ਗੁਰਬਾਣੀ ਸਾਨੂੰ ਜਿਹੜੀ ਹੈ ਸਾਧ ਸਿੰਘ ਸਾਨੂੰ ਸਿਰ ਇਹ ਸਰੀਰ ਮਨੁੱਖਾ ਜਨਮ ਤਾਂ ਮਿਲ ਗਿਆ ਪਰ ਸਾਨੂੰ ਜੀਵਨ ਜਾਂਚ ਜਿਹੜੀ ਹੈ ਵੀ ਇਸ ਸੰਸਾਰ ਦੇ ਵਿੱਚ ਤਾਂ ਜਿਉਣਾ ਕਿਵੇਂ ਹੈ, ਉਹ ਗੁਰਬਾਣੀ ਤੋਂ ਸਾਨੂੰ ਸੇਧ ਲੈਣੀ ਪਵੇਗੀ। ਗੁਰਬਾਣੀ ਸਾਨੂੰ ਪੜ੍ਹ ਕੇ ਗੁਰਬਾਣੀ ਦੇ ਅਨੁਸਾਰ ਸਾਨੂੰ ਚੱਲਣਾ ਪਵੇਗਾ, ਤਾਂ ਸਾਨੂੰ ਪਤਾ ਲੱਗੇਗਾ ਕਿ ਸਾਡਾ ਆਇਆ ਇੱਥੇ ਕਿਵੇਂ ਸਫਲ ਹੋ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਕਿਰਪਾ ਕਰਨ, ਅਗਲਾ ਪ੍ਰੋਗਰਾਮ ਪੁਰੇਵਾਲ ਜੀ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤਾਂ ਪਹੁੰਚ ਚੁੱਕਾ ਹੈਗਾ। ਭਾਈ ਸਾਹਿਬ ਭਾਈ ਮਹਾਂਵੀਰ ਸਿੰਘ ਜੀ ਦਰਬਾਰ ਸਾਹਿਬ ਦੇ ਹਜ਼ੂਰ ਜਿਹਾ ਹੈਗਾ ਇੱਕ ਘੰਟੇ ਲਈ ਬਾਹਰ ਇਹਨਾਂ ਦਾ ਪ੍ਰੋਗਰਾਮ ਹੋਰ ਕਿਤੇ ਬਾਹਰ ਇਹਨਾਂ ਨੇ ਪਹੁੰਚਣਾ ਹੈਗਾ ਉੱਥੇ ਵੀ ਹਾਜ਼ਰੀ ਭਰਨੀ ਹੈਗੀ ਆ ਮੈਂ ਬਹੁਤਾ ਸਮਾਂ ਗੱਬੇ ਨਹੀਂ ਲੈਣਾ ਹੈਗਾ ਅਗਲੇ ਹਫ਼ਤੇ ਕਈ ਪ੍ਰੋਗਰਾਮ ਹੈ ਅਖੰਡ ਪਾਠ ਵੀ ਸੁਣਦੇ ਪਾਠ ਵੀ ਸੰਗਤਾਂ ਨੂੰ ਬੇਨਤੀ ਆ ਸਾਰੇ ਸੇਵਾਦਾਰਾਂ ਨੂੰ ਹਾਜ਼ਰੀ ਭਰਨ ਘੱਲੂਕਾਰਿਆਂ ਦੀ ਗੱਲ ਹੋਣੀ ਥੋੜ੍ਹੀ ਜਿਹੀ ਕੀਤੀ ਸੀ ਇਹਨਾਂ ਸਾਡੇ ਗੁਰੂ ਘਰ ਦੇ ਕੀਰਤਨੀ ਜਥੇ ਨੇ ਦਰਬਾਰਾ ਸਿੰਘ ਜੀ ਲੰਮਾ ਚਿਰ ਸੇਵਾ ਕਰਦੇ ਰਹੇ ਆ ਹੁਣ ਉਹਨਾਂ ਨੇ ਹੋਰ ਚਾਣਕੇ ਨੀਤੀ ਵਰਤੀ ਆ ਹੁਣ ਵਾਲੇ ਸਮੇਂ 'ਚ ਸ਼ਾਇਦ ਪੰਜਾਬ ਦੇ ਵਿੱਚ ਉੱਦੀ ਰਾਜ ਕਰ ਜਾਣ ਉਹ ਅਸੀਂ ਬਿਲਕੁਲ ਸੁਚੇਤ ਨੇ ਸਾਰੀ ਐਨਰਜੀ ਅੱਗੇ ਲੱਤਾਂ ਖਿੱਚਦੇ ਲੱਗੀ ਆ ਪਤਾ ਹੀ ਨਹੀਂ ਲੱਗਦਾ ਜਿੰਨੀ ਵੀ ਲੀਡਰਸ਼ਿਪ ਹੈਗੀ ਕਿਹੜੀ ਕਿੱਥੇ ਖੜੀ ਹੈਗੀ ਆ ਜੇ ਹੁਣ ਵੀ ਆਪਾਂ ਨਾ ਸੰਭਲੇ ਨਾ ਆਹ 6 ਮਹੀਨੇ ਉਹ ਘੱਲੂਘਰ ਵਾਲੀ ਗੱਲੇ ਬਣ ਜਾਣੀ ਸਦਾ ਲਈ ਈ ਪੰਜਾਬ ਨੇ ਹੁਣ ਇੱਕ ਵਾਰੀ ਉਹ ਆ ਗਏ ਨਾ ਬੀਜੇਪੀ ਵਾਲੇ ਅਰ ਫਿਰ ਉਹਨੇ ਨਿਕਲਣਾ ਹੀ ਨਹੀਂ ਗਾ ਸਾਡੇ ਵੀ ਬਹੁਤੇ ਸਿੱਖ ਪਿਛਕ ਉਹ ਕੀਰਤਨੀ ਵੀ ਆ ਨਾਮੀ ਪ੍ਰਚਾਰਕ ਵੀ ਆ ਉਹ ਵੀ ਉਹਨਾਂ ਨਾਲ ਲੜੇ ਆ ਬੜੀ ਬੜੀ ਹੋ ਤਰ੍ਹਾਂ ਲੱਗਣ ਲੱਗ ਪੈਂਦਾ ਜਦ ਬਾਣੀ ਪੜ੍ਹਨ ਵਾਲੇ ਇਤਿਹਾਸ ਸੁਣਾਉਣ ਵਾਲੇ ਵੀ ਦੁਸ਼ਮਣੀ ਚਾਲਾਂ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹੈਗੇ ਆ ਆਓ ਸਤਿਗੁਰ ਸਾਨੂੰ ਸਮਰਥ ਬਖਸ਼ੇ ਆਪਣਾ ਸਿੰਘ ਸਭਾ ਦੇ ਕਲੀਅਰ ਸਟੈਂਡ ਆ ਅਕਾਲ ਤਖ਼ਤ ਨਾਲ ਖੜੇ ਹਾਂ ਸ਼੍ਰੋਮਣੀ ਖੜੇ ਹਾਂ ਪੰਥ ਨਾਲ ਖੜੇ ਹਾਂ ਬਾਕੀ ਕਿਸੇ ਨਾਲ ਬੋਲਚਾਲ ਹੋ ਸਕਦੀ ਆ ਸਦਾ ਹੀ ਅਸੀਂ ਇਹੀ ਚਾਹੁੰਦੇ ਹੈਗੇ ਹਾਂ ਵੀ ਪੰਜਾਬ ਦਾ ਖੇਤਰੀ ਪਾਰਟੀ ਸਿੱਖਾਂ ਦੀ ਪਾਰਟੀ ਅਕਾਲੀ ਦਲ ਦਾ ਈ ਜਿਹੜਾ ਉੱਥੇ ਕੋਲ ਆਪਾਂ ਸਪੋਰਟ ਕਰਨੀ ਹੈਗੀ ਆ ਹਲੀਮੀ ਰਾਜ ਦੀ ਗੱਲ ਚੱਲਦੀ ਆ ਖਾਲਸਾ ਰਾਜ ਦੀ ਉਹ ਜੇ ਲੰਬੀ ਹੋ ਜਾਣੀ ਆ ਉਹਲੇ ਵੀ ਆਪਾਂ ਸਾਰਿਆਂ ਨੂੰ ਤਿਆਰ ਕਰਨਾ ਜਦ ਤੱਕ ਇਕੱਠੇ ਨਹੀਂ ਹੋਵਾਂਗੇ ਤਾਂ ਉਹ ਵੀ ਨਹੀਂ ਬਣਨਾ ਹੈਗਾ ਸਾਡੇ ਜਾਣੇ ਜਾਣੇ ਮੈਂ ਵੀ ਦੇਖਿਆ ਵੀ ਅਸੀਂ ਵੀ ਸਹੀ ਸੇਧ ਨਹੀਂ ਦੇ ਸਕੇ ਹੈਗੇ ਸਾਨੂੰ ਵੀ ਨਹੀਂ ਸਹੀ ਸਹੀ ਮਿਲੀ ਅਤੇ ਇੱਦਾਂ ਹੀ ਬਸ ਨਹੀਂ ਜੀ ਬਸ ਜੀ ਆ ਹੋ ਜਾਣਾ ਜੀ ਹੁਣੇ ਬਣ ਜਾਣਾ ਹੁਣੇ ਬਣ ਜਾਣਾ ਪਤਾ ਨਹੀਂ ਕਦੇ ਕਹਿੰਦੇ ਹੈਗੇ ਆ ਕਦੀ 99 'ਚ ਕਹਿੰਦੇ ਸੀ ਫਿਰ 92 'ਚ ਕਹਿੰਦੇ ਫਿਰ 90 'ਚ ਕਹਿੰਦੇ ਸੀ ਮੈਂ ਸਮਾਂ ਬਹੁਤਾ ਨਾ ਲਵਾਂ ਘੱਟ ਤੋਂ ਘੱਟ ਇੰਨਾ ਕੁ ਤਾਂ ਰੱਖੀਏ ਵੀ ਜਦ ਤੱਕ ਉੱਥੇ ਪੰਜਾਬ 'ਚ ਬੋਲਬਾਲਾ ਪੰਥ ਦਾ ਹੋਵੇ ਇੰਨਾ ਕੁ ਤਾਂ ਸੋਚ ਲਈਏ ਜੇ ਬੀਜੇਪੀ ਜੇ ਸਾਰਿਆਂ ਨੂੰ ਆਈ ਆ ਬਹੁਤੇ ਸਾਡੇ ਪ੍ਰਚਾਰ ਕਾਰਨ ਵੀ ਉੱਧਰ ਭੱਜ ਜਾਣਾ ਅਤੇ ਅਕਾਲੀਆਂ ਨੇ ਵੀ ਭੱਜ ਜਾਣਾ ਅਤੇ ਸਾਡੇ ਬੰਦੇ ਨੇ ਭੱਜ ਜਾਣਾ ਆਪ ਨੂੰ ਲੈਣ ਲਈ ਇੰਗਲੈਂਡ ਨੇ ਮੇਰੇ ਘੱਟ ਤੋਂ ਘੱਟ ਪਤਾ ਨਹੀਂ ਕਿੰਨੇ ਮਿਲੀਅਨ ਪਾਉਂਡ ਘੱਲਿਆ ਹੋਣਾ ਅਤੇ ਗੁਰਦੁਆਰਾ ਪ੍ਰਧਾਨ ਵੀ ਇਕੱਲਾ ਇਕੱਲਾ 5-5-10 ਲੱਖ ਦੇ ਕੇ ਆਏ ਸੀ ਮੈਂ ਕਈ ਵਾਰੀ ਮੈਨੂੰ ਜ਼ਿਆਦਾ ਕਿਹਾ ਹੋ ਜਿੱਦਾਂ ਮੇਰੇ ਤੋਂ ਪਤਾ ਨਹੀਂ ਕੀ ਗੱਲ ਇੰਨਾ ਸਾਨੂੰ ਲਾਲਚ ਪਿਆ ਆ ਉਹ ਦੇਖਦੇ ਨੇ ਵੀ ਸ਼ਰਾਬੀ ਕਬਾਬੀ ਬੰਦੇ ਆ ਬਾਹਰੋਂ ਆਏ ਆ ਉਹਨੂੰ ਪੈਸੇ ਦੇਣ ਲੱਗ ਪੈਂਦੇ ਆ ਬੜਾ ਉਹਦਾ ਖਾਲਸਾ ਦੀ ਗੱਲ ਵੀ ਕਰੀ ਜਾਂਦੇ ਰਹਿੰਦੇ ਆ ਸਾਰਾ ਬਾਅਦ ਖਾਲਸਾ ਨੇ ਪੈਸਾ ਆਪ ਨੂੰ ਦਿੱਤਾ ਅਤੇ ਬੜਾ ਨਾ ਹੋਰ ਤਰ੍ਹਾਂ ਲੱਗਦਾ ਆਪਾਂ ਪੰਥ ਨਾਲ ਜੁੜੀਏ ਜਾਣੇ ਜਾਣੇ ਏਜੰਸੀਆਂ ਬਹੁਤ ਜ਼ਿਆਦਾ ਸ਼੍ਰੋਮਣੀ ਕਮੇਟੀ ਸਾਡੇ ਜਥੇਦਾਰਾਂ ਦੇ ਉੱਤੇ ਸਾਡੇ ਪੰਥ ਸੰਸਥਾਵਾਂ ਉੱਪਰ ਜਿਹੜਾ ਹੈਗਾ ਆ ਉਹ ਟੀਕਾ ਟਿੱਪਣੀ ਕਰ ਰਹੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੈਗੇ ਆਪਾਂ ਸੁਚੇਤ ਰਹਿਣਾ ਹੈਗਾ ਆਪਾਂ ਇੱਥੇ ਵੀ ਜਦੋਂ ਵੀ ਕਿਤੇ ਵੀ ਆਇਆ ਤਾਂ ਮਾਨ ਦਲ ਵੀ ਆਪਾਂ ਅਸਟੈਬਲਿਸ਼ ਕੀਤਾ ਸੀ ਗੋਲਡ ਮੈਡਲ ਵੀ ਇੱਥੇ ਉਹਨੂੰ ਪਾਇਆ ਗਿਆ ਸੀ ਅਤੇ ਆਪਾਂ ਸਦਾ ਹੀ ਪੰਥ ਨਾਲ ਹੀ ਖੜ੍ਹੇ ਹਾਂ ਗਾਂਹ ਵੀ ਆਪਾਂ ਪੰਥ ਨਹੀਂ ਖੜ੍ਹਨਾ ਹੈਗਾ ਅਸੀਂ ਬੇਨਤੀ ਕਰਾਂਗੇ ਸਾਰੀਆਂ ਪੰਥਕ ਜਿੰਨੀਆਂ ਵੀ ਅਕਾਲੀ ਧਿਰਾਂ ਹੈਗੀਆਂ ਖਾਲਸਾ ਦੀਆਂ ਹਲੀਮੀ ਹੈਗੀਆਂ ਇਸ ਇਲੈਕਸ਼ਨ ਦੇ ਵਿੱਚ ਉਹ ਇਕੱਠੀ ਹੋ ਕੇ ਇਲੈਕਸ਼ਨ ਲੜਨ ਅਤੇ ਇਹ ਸਿੱਖਾਂ ਕੋਲ ਹੀ ਪੰਜਾਬ ਜਿਹੜੀ ਹੈਗੀ ਛੋਟੀ ਸਟੇਜ ਹੈਗੀ ਹੈ ਜੇ ਇਹ ਵੀ ਚਲੇ ਗਈ ਫਿਰ ਤਾਂ ਆਹ ਜਿਹੜੀ ਹੈਗੀ ਆ ਵੀ ਆਪਾਂ ਸਾਰੇ ਜਿਹੜੇ ਹੈਗੇ ਆ ਤਨਖਾਹੀਆਂ ਹੋਵਾਂਗੇ ਆਪਾਂ ਵੀ ਆਪਾਂ ਵੀ ਆਪਣੀ ਡਿਊਟੀ ਨਿਭਾਈ ਨਹੀਂਗੀ ਅਤੇ ਆਪਾਂ ਵੀ ਨਰਕਾਂ ਦੇ ਭਾਗੀ ਬਣਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਵਾਹਿਗੁਰੂ

0: ਪ੍ਰਭ ਕਰ ਸਕਦੇ, ਸ਼੍ਰੀ ਬਾਬ ਦੇ ਸਕਦੇ।
1: ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਹੀ ਵਡਭਾਗੇ ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਸਦਕਾ ਸਾਨੂੰ ਇਹ ਸਮਾਂ, ਸਾਨੂੰ ਇਹ ਮੌਕਾ ਨਸੀਬ ਹੋਇਆ ਹੈ ਤਾਂ ਕਿ ਅਸੀਂ ਉਸ ਕਰਤੇ ਦੀ ਉਸਤਤ ਕਰ ਸਕੀਏ, ਉਸ ਪਰਮਾਤਮਾ ਦੀ ਵਡਿਆਈ ਕਰ ਸਕੀਏ। ਜਿਸ ਸਾਜ਼ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਸਾਜ਼ ਦਾ ਨਾਮ ਹੈ ਜੀ ਰਬਾਬ। ਇਹ ਉਹ ਸਾਜ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਨਾਲ ਭਾਈ ਮਰਦਾਨਾ ਜੀ ਵਜਾਇਆ ਕਰਦੇ ਸਨ। ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਉਸ ਕਰਤੇ ਦੀ ਉਸਤਤ ਵਿੱਚ ਜੁੜਦੇ ਸਨ, ਸਭ ਤੋਂ ਪਹਿਲਾਂ ਕਹਿੰਦੇ ਸਨ, ਛੇੜ ਮਰਦਾਨੇ ਅਰਬਾਬ ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ, ਉਸ ਪਰਮਾਤਮਾ ਦੀ ਸੱਚੀ ਸਿਫਤ ਸਲਾਹਨਾ ਕਰੀਏ। ਅੱਜ ਆਪਣੇ ਕੋਲ ਉਹੀ ਸਾਜ ਹੈ, ਉਹੀ ਗੁਰੂ ਦਾ ਸ਼ਬਦ ਹੈ। ਜਿੰਨਾ ਸਤਿਕਾਰ ਗੁਰੂ ਨਾਨਕ ਸਾਹਿਬ ਜੀ ਨੂੰ, ਜਿੰਨਾ ਸਤਿਕਾਰ ਭਾਈ ਮਰਦਾਨਾ ਜੀ ਨੂੰ ਦਿੱਤਾ ਜਾਂਦਾ ਹੈ, ਉਨਾ ਹੀ ਸਤਿਕਾਰ ਇਸ ਸਾਜ਼ ਦਾ ਹੈ, ਕਿਉਂਕਿ ਇਹ ਸਾਜ਼ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦਿਵਾਉਂਦਾ ਹੈ। ਜਦੋਂ ਅਸੀਂ ਇਹਨੂੰ ਸੁਣਦੇ ਹਾਂ, ਇਹਦੇ ਦਰਸ਼ਨ ਕਰਦੇ ਹਾਂ। ਸੋ ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ, ਜੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਮਰਿਆਦਾ ਆਰੰਭ ਕੀਤੀ ਸੀਗੀ, ਉਸ ਅਨੁਸਾਰ ਅਸੀਂ ਕੀਰਤਨ ਦੀ ਆਰੰਭਤਾ ਕਰਾਂਗੇ। ਸੋ ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਣਾਈ ਰੱਖਣੀ ਜੀ। ਦਿਓ ਜੀ ਆਸੀਸ।

ਜਦੋਂ ਵੀ ਉਸ ਕਰਤੇ ਦੀ ਉਸਤਤ ਹੋਵੇ ਤੇ ਤਾਨ ਨਾਲ ਗਾਇਆ ਕਰੋ। ਗਾਵੈ ਕੁਰਤਾਨ ਹੋਵੇ ਕਿਸੈ ਤਾਨ। ਜਦੋਂ ਤੁਸੀਂ ਤਾਨ ਨਾਲ ਗਾਓਗੇ ਫਿਰ ਹੋਰ ਆਨੰਦਮਈ ਮਾਹੌਲ ਬਣੇਗਾ। ਆਪਾਂ ਸਾਰਿਆਂ ਨੇ ਮਿਲ ਕੇ ਉਸ ਕਰਤੇ ਦੀ ਉਸਤਤ ਕਰਨੀ ਹੈ। ਗੁਰੂ ਨਾਨਕ ਸਾਹਿਬ ਨੇ ਆਪ ਕੀਰਤਨ ਕੀਤਾ। ਜਿੰਨੇ ਵੀ ਇਸ ਦੁਨੀਆਂ ਤੇ ਪੀਰ ਪੈਗੰਬਰ ਆਏ, ਚਾਹੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਭਗਤਾਂ ਨੇ ਕੀਰਤਨ ਕੀਤਾ। ਸੋ ਕੀਰਤਨ ਉਹ ਦਾਤ ਹੈ ਜਿਹੜੀ ਸਾਨੂੰ ਸਭ ਨੂੰ ਮਹਾਰਾਜ ਜੀ ਨੇ ਦਿੱਤੀ ਹੈ। ਸੋ ਸਾਡਾ ਫਰਜ਼ ਬਣਦਾ ਹੈ ਜੇ ਸਾਨੂੰ ਇਹ ਸਮਾਂ ਮਿਲਿਆ ਹੈ ਤੇ ਅਸੀਂ ਇਹਨੂੰ ਅਜਾਈ ਨਾ ਜਾਣ ਦੇਈਏ। ਸਾਰੇ ਕਿਰਪਾ

0: ਪਠਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਆਪ ਗੁਰੂ ਰੂਪ ਸਾਧ ਸੰਗਤ ਜੀਆਂ ਦਾ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਇਕਾਗਰਤਾ ਨਾਲ ਉਸ ਅਕਾਲ ਪੁਰਖ ਦੀ ਕੀਰਤੀ ਕੀਤੀ ਹੈ, ਉਸਤਤ ਕੀਤੀ ਹੈ, ਵਡਿਆਈ ਕੀਤੀ ਹੈ। ਗੁਰੂ ਰਾਮਦਾਸ ਜੀ ਸਾਨੂੰ ਸਭਨਾਂ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਨਾਲ ਨਿਵਾਜਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਜਿਸ ਰੋਸ਼ਨੀ ਵਿੱਚ, ਜਿਸ ਹੁਕਮ ਵਿੱਚ ਮਹਾਰਾਜ ਜੀ ਚਾਹੁੰਦੇ ਨੇ ਸਾਡਾ ਸਾਰਿਆਂ ਦਾ ਜੀਵਨ, ਉਸੇ ਹੁਕਮ ਵਿੱਚ, ਉਸੇ ਰਜ਼ਾ ਵਿੱਚ ਮਹਾਰਾਜ ਜੀ ਬਤੀਤ ਕਰਵਾ ਲੈਣ। ਸੰਗਤ ਜੀ, ਇੱਕ ਵਾਰ ਫਿਰ ਸਮੂਹ ਸੰਗਤ ਦਾ ਧੰਨਵਾਦ, ਧੰਨਵਾਦ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਉਲੀਕਿਆ। ਸੋ ਆਓ ਸੰਗਤ ਜੀ, ਇੱਥੇ ਸਮਾਪਤੀ ਹੈ, ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਭਾਈ ਸਾਹਿਬ ਭਾਈ ਮਹਾਂਵੀਰ ਸਿੰਘ ਜੀ ਦੇ ਅਜੂਰੀ ਜਥੇ ਦਾ, ਬੜੀ ਸਤਿ ਦੀ ਬਖਸ਼ਿਸ਼ ਆ, ਸਤਿਗੁਰ ਨੇ ਹੋਰ ਚੜ੍ਹਦੀਆਂ ਗੱਲਾਂ ਹੋਰ ਕੀਤੀ, ਦਾਤ ਬਖਸ਼ਣ। ਇਹ ਬੇਨਤੀ ਹੈ ਸੰਗਤਾਂ ਨੂੰ, ਆਪਣੇ ਕੋਚ 7 ਜੂਨ ਨੂੰ ਜਾਣੀ ਆ, ਆਪਣੇ ਜਿਵੇਂ ਸਾਰਿਆਂ ਨੂੰ ਪਤਾ ਹੀ 84 ਦੇ ਵਿੱਚ ਉਦੋਂ ਡਾਕਟਰ ਹੁਣ ਸਭ ਬੈਠੇ, ਥੋੜ੍ਹਾ ਜਿਹਾ ਛੋਟ ਭੱਲੋ ਘਰ ਵੀ ਇਹਨਾਂ ਦਿਨਾਂ 'ਚ ਹੋਇਆ ਸੀਗਾ ਜੀ, 10,000 ਦੇ ਕਰੀਬ ਆਪਣੇ ਬਜ਼ੁਰਗ ਸ਼ਹੀਦ ਹੋਏ ਸੀਗੇ। ਅਤੇ 84 ਤੋਂ ਬਾਅਦ ਵੀ ਆਪਾਂ ਸਾਰਿਆਂ ਨੂੰ ਪਤਾ 21,000 ਦੀਆਂ ਤਾਂ ਵਿਧਾਨ ਸਭਾ ਦੇ ਵਿੱਚ ਉਹਨੇ ਐਡਮਿਟ ਕੀਤਾ ਵੀ ਅਸੀਂ ਬੰਦੇ ਮਾਰੇ ਆ 84 ਤੋਂ ਸ਼ੁਰੂ ਕਰਕੇ ਅਤੇ 92 ਤੱਕ। ਇਹ ਵੀ ਕਿੱਡੀ ਵੱਡੀ ਪੱਧਰ ਦੇ ਉੱਤੇ ਹੁਣ ਅੱਖਾਂ ਦੇਖਦਿਆਂ ਦੇਖਦਿਆਂ ਕੀਤੇ ਗਏ ਆ। ਅਜੇ ਵੀ ਅਸੀਂ ਜਿਹੜੇ ਹੈਗੇ ਹਾਂ ਸਿੱਖ ਨਹੀਂ ਰਹੇ ਕੁਛ ਵੀ, ਸਾਡੀ ਲੀਡਰਸ਼ਿਪ ਕੋਈ ਬਹੁਤ ਛੇਧ ਨਹੀਂ ਦੇ ਰਹੀ, ਅਤੇ ਜਿਹੜੀ ਲੀਡਰਸ਼ਿਪ ਹੈਗੀ ਬਹੁਤੀ ਉਹ ਇੰਨੀ ਹਾਈਲੀ ਐਜੂਕੇਟਡ ਬਣੇਗੀ, ਤੀਵਨ 10-12 ਪੜ੍ਹੇ ਆ, ਚਾਹੀਦੇ ਆ ਕੋਈ ਸਾਡੇ ਪੰਥਕ ਵਿਦਵਾਨ ਜਿਹੜੇ ਸੰਗਤਾਂ ਵਿਚਰਨ ਵਾਲੇ ਹੋਣ, ਜਿਹੜੇ ਸੇਧ ਦੇ ਸਕਦੇ ਹੋਣ, ਅਤੇ ਜਿਹਨਾਂ ਕੋਲ ਪ੍ਰਬੰਧ ਲਾਉਣ ਦੀ ਗੱਲ ਵੀ ਹੋਵੇ, ਥੋੜ੍ਹਾ ਜਿਹਾ ਐਕਸਪੀਰੀਅੰਸ ਵੀ ਹੋਵੇ ਥੋੜ੍ਹਾ ਜਿਹਾ, ਅਤੇ ਪਿਆਰ ਵੀ ਹੋਵੇ ਪੰਥ ਦੇ ਨਾਲ। ਹੁਣ ਤਾਂ ਰੋਜ਼ ਲੀਡਰ ਕਦੀ ਉੱਧਰ ਚੱਲ ਜਾਂਦਾ, ਕੋਈ ਉੱਧਰ ਚੱਲ ਜਾਂਦਾ, ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਪਾਰਟੀ 'ਚ ਆ, ਅੱਜ ਇਸ ਪਾਰਟੀ 'ਚ ਹੁੰਦਾ, ਸ਼ਾਮ ਨੂੰ ਦੂਜੀ 'ਚ ਹੁੰਦਾ, ਦੂਜੇ ਦਿਨ ਹੋਰ ਪਾਰਟੀ ਚੱਲ ਜਾਂਦਾ। ਆਹ ਸਿੱਖਾਂ ਦਾ ਹਾਲ ਹੋਇਆ ਆ, ਸਾਰੇ ਹੈਗੇ ਆਪਣੇ ਵਾਂਗੂੰ ਤਾਂ ਸਾਰੇ ਬੰਨਦੇ ਆ, ਅਤੇ ਪਰ ਪਤਾ ਨਹੀਂ ਕੀ ਗੱਲ, ਇੰਨੇ ਲਾਲਚੀ 'ਚ ਹੋ ਗਿਆ, ਇੰਨੀ ਸੈਲਫਿਸ਼ 'ਚ ਹੋ ਗਏ, ਅਤੇ ਅਸੀਂ ਸੋਚ ਨਹੀਂ ਰਹੇ ਕੋਈ ਨਾ ਕੋਈ ਉਹ ਸ਼ਖਸੀਅਤਾਂ ਮੋਹਰੇ ਲਿਆਈਏ। ਸਾਡੇ ਜਿਹੜੇ ਆਪਣੇ ਖਿਆਲ ਉਹ ਇਹੀ ਆ ਵੀ ਆਪਾਂ ਚਾਹੁੰਦੇ ਹਾਂ ਸਾਰੇ ਅਕਾਲੀ ਦਲ ਜਿਹੜੇ ਪੰਥਕ ਪਾਰਟੀਆਂ ਹੈਗੀਆਂ ਸਾਰੀਆਂ ਇਕੱਠੀਆਂ ਹੋ ਕੇ ਇਲੈਕਸ਼ਨ ਲੜਨ, ਅਤੇ ਮੁੜ ਕੇ ਆਹ ਸ਼ਰਾਬੀ ਕਬਾਬੀ ਆ ਜਿਹੜੇ ਆ ਲੁਟੇਰੇ ਜਿਹੜੇ ਆ ਉਹੋ ਜਿਹੀ ਸਰਕਾਰ ਨਾ ਆਵੇ। ਅਤੇ ਆਪਾਂ ਇਹ ਲਈ ਥੋੜ੍ਹਾ ਜਿਹਾ ਉੱਦਮ ਕਰਨੇ ਹੈਗੇ ਆ, ਇਕੱਲੀ ਇੱਥੇ ਇਸ ਸਟੇਜ ਤੱਕ ਨਹੀਂ ਕਰਨੀ, ਮੇਰੀ ਸਿਹਤ ਠੀਕ ਨਹੀਂ ਰਹੀ ਹੈਗੀ ਕੁਛ ਮਹੀਨਿਆਂ ਤੋਂ, ਅਤੇ ਆਪਾਂ ਕੋਸ਼ਿਸ਼ ਕਰਨੀ ਆ ਸਾਰੇ ਇਹਨਾਂ ਦਲਾਂ ਨੂੰ ਇਕੱਠੇ ਕਰਨ ਲਈ, ਇੱਕ ਵਾਰ ਮੁਹਿੰਮ ਆਪਾਂ ਚਲਾਉਣੀ ਹੈਗੀ ਆ ਪੰਜਾਬ 'ਚ ਲਾ ਕੇ, ਤੀਵਨ ਆਪਣਾ ਵੀ ਸਤਿਕਾਰ ਹੈਗਾ ਉਹਨਾਂ ਦੇ ਵਿੱਚ, ਚਾਹੇ ਵਾਰਸ ਵਾਲੇ ਹੈਗੇ ਆ, ਚਾਹੇ ਹਵਾਰਾ ਗਰੁੱਪ ਵਾਲੇ, ਤਾਂ ਤੀਵਨ ਆਪਣੇ ਲਾਗੇ ਆ, 40 ਸਾਲ ਤੋਂ ਆਪਾਂ ਵੀ ਨਾਲ ਵਿਚਰੇ ਉਹਨਾਂ ਦੇ, ਮਾਨ ਦਲ ਵੀ ਆਪਣੇ ਇੰਗਲੈਂਡ 'ਚ ਬਣਾਇਆ ਸੀਗਾ, ਅਤੇ ਦੂਜਾ ਅਕਾਲੀ ਦਲ ਵੱਲ ਜਿਹੜਾ ਹੈਗਾ ਉਹ ਵੀ ਆਪਣਾ ਦੂਰ ਨਹੀਂ ਗਾ, ਚਲੋ ਸਾਡੇ ਵੀ ਹੈਗੀ ਹੈ ਬੋਲਚਾਲ ਸਾਰਿਆਂ ਦੇ ਵਿੱਚ, ਮੀਡੀਆ 'ਚ ਲੰਬੇ ਚਿਰ ਤੋਂ ਰਹੇ ਹੈਗੇ ਹਾਂ, ਬਹੁਤ ਸਾਰੇ ਲਾਗੇ ਆਉਂਦੇ ਰਹੇ ਆ, ਇੱਥੇ ਵੀ ਦਫ਼ਤਰ 'ਚ ਕਈ ਵਾਰੀ 10-10 ਅਕਾਲੀ ਬੈਠੇ ਹੁੰਦੇ ਸੀ ਆਪਣੇ 'ਚ, ਅਤੇ ਉੱਦਾਂ ਵੀ ਜੋ ਤੁਸੀਂ ਸੇਵਾਵਾਂ ਕੀਤੀਆਂ ਪਾਕਿਸਤਾਨ ਦੇ ਵਿੱਚ ਅਤੇ ਇੱਥੇ ਕੀਤੀਆਂ ਹੈਗੀਆਂ ਨਾ, ਉਹ ਇਸ ਕਰਕੇ ਰਿਸਪੈਕਟ ਬਹੁਤ ਕਰਦੇ ਆ, ਜਿਹੇਦਾਰ ਵੀ ਕਰਦੇ ਹੈਗੇ, ਆਪਾਂ ਇਕੱਠੇ ਕਰਨ ਲਈ ਉੱਦਮ ਕਰਨਾ ਹੈਗੀ ਆ। ਸਾਰਿਆਂ ਨੂੰ ਇਹੀ ਬੇਨਤੀ ਆ ਬਈ ਘੱਲੂਘਰ ਆ ਛੋਟਾ 10,000, ਵੱਡੇ ਘੱਲੂ 30,000 ਦੀ ਗੱਲ ਆ, ਅਤੇ ਜਿਹੜਾ ਅੱਖੀਂ ਆਪਾਂ ਦੇਖਿਆ ਹੁਣ ਸਾਡੇ ਹੁੰਦਿਆਂ ਤਾਂ ਹੋਇਆ ਇਹ ਵੀ 30,000 ਤੋਂ ਉੱਪਰ ਹੀ ਸਿੰਘ ਸ਼ਹੀਦ ਹੋਏ ਹੋਣਗੇ, ਬੱਚੇ ਬੱਚੀਆਂ ਘੋ ਕੇ ਕਿੱਦਾਂ ਉਹਨੇ ਸ਼ਹੀਦ ਕੀਤੇ ਆ, ਕਈਆਂ ਨੂੰ ਤਾਂ ਤੇਲ ਦੇ ਵਿੱਚ ਹੀ ਤਲਿਆ ਗਿਆ, ਦੇਬੂ ਦੀ ਗੱਲ ਕਰਦੇ ਆ, ਕੜਾਹੇ 'ਚ ਤੇਲ ਦੇ 'ਚ ਗਰਮ ਕਰਕੇ ਉਹਨੂੰ ਸਿੜਤਾ ਗਿਆ ਸੀਗਾ। ਤੀਵਨ ਅਸੀਂ ਵੀ ਦੇਖਿਆ ਉਹਨਾਂ ਪਰਿਵਾਰ ਨੂੰ, ਸਿੰਘ ਨੂੰ ਵੀ ਮਿਲਿਆ ਆਪਾਂ, ਕੱਲ੍ਹ ਜਿਹਾ ਸਨਮਾਨਿਤ ਵੀ ਕਰਾਇਆ ਸੀ ਗੁਰਦੇਵ ਸਿੰਘ ਦੇਬੂ ਦੇ ਪਰਿਵਾਰ ਨੂੰ, ਜਿਹਦੇ ਜਿਹਨੂੰ ਤਲ ਕੇ ਸ਼ਹੀਦ ਕੀਤਾ ਗਿਆ ਸੀ। ਆਹ ਹੁਣ ਜਿਵੇਂ ਕੱਲ੍ਹ ਪਰਸੋਂ ਚੇਤੇ ਆ ਗਿਆ ਉਹਨਾਂ ਦੇ ਪਿੰਡ ਦੇ ਜਿੱਥੇ ਉਹ ਸ਼ਹੀਦ ਹੋਇਆ ਸੀ, ਉੱਥੇ ਨਿਸ਼ਾਨ ਸਾਹਿਬ ਕਾਫੀ ਉੱਚਾ 100 ਫੁੱਟ ਦੇ ਕਰੀਬ ਮੇਰੇ ਖਿਆਲ, ਉਹਨਾਂ ਨੇ ਹਰੇਕ ਸਾਲ ਉਹ ਚੇਂਜ ਕਰਦੇ ਹੈਗੇ ਆ। ਆਪਾਂ ਥੋੜ੍ਹੇ ਸੁਚੇਤ ਹੋਈਏ, ਘੱਲੂ ਘਰ ਬਸ ਪੜ੍ਹੀ ਨਾ ਚੱਲੀਏ, ਉਹਨਾਂ ਦਾ ਹੱਲ ਕੀ ਆ, ਕਿੱਦਾਂ ਬੱਚਿਆਂ ਨੂੰ ਬਚਾਉਣਾ, ਕਿੱਦਾਂ ਆਪਾਂ ਦੁਸ਼ਮਣ ਟੱਕਰ ਕਰਨਾ, ਆਪਾਂ ਵੀ ਉਸ ਲੈਵਲ ਦੀ ਸੋਚ ਰੱਖੀਏ। ਤੇ ਸਾਡੇ ਸਾਰੇ ਜਥੇਦਾਰ ਬਣ ਜਾਂਦੇ ਆ ਪਰ ਕੋਈ ਸੇ ਸਹੀ ਨਹੀਂ ਦੇ ਰਿਹਾ। ਡਾਕਟਰ ਸਾਹਿਬ ਤੁਸੀਂ ਆ ਜਾਓ, ਇਹ ਛੋਟੇ ਘੱਲੂਘਾਰੂ ਦੀ ਗੱਲ ਕਰਨਗੇ। ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈਗੀ ਹੈ, ਜੇ ਤੁਹਾਨੂੰ ਲੱਗਦਾ ਸਾਡੇ ਪ੍ਰਬੰਧਕ, ਅਸੀਂ ਵੀ ਢਿੱਲੇ ਚੱਲਦੇ ਨਾ ਕਿਸੇ ਪਾਸੇ, ਲੱਗਦਾ ਵੀ ਤੁਸੀਂ ਪੰਥ ਪਰਾਂ ਜਾ ਰਹੇ ਹੈਗੇ ਆ, ਸਾਨੂੰ ਵੀ ਤੁਸੀਂ ਕੁਐਸਚਨ ਪੁੱਛ ਲਿਆ ਕਰੋ, ਬਾਹਰ ਜਦੋਂ ਮਰਜ਼ੀ ਗੱਲ ਕਰ ਲਿਆ ਕਰੋ ਵੀ ਕੱਚ ਭਲਾ ਪੰਜਾਬ ਦਾ। ਅਤੇ ਪੰਜਾਬ 'ਚ ਖੇਤਰੀ ਪਾਰਟੀ ਅਕਾਲੀ ਦਲ ਆ, ਅਤੇ ਉਹਦੇ ਕੋਈ ਪਾਵਰ ਨਹੀਂ ਚਾਹੀਦੀ ਆ ਸ਼ਰਾਬੀ ਕਾਬੀ ਲੁਟੇਰਿਆਂ ਕੋਲੋਂ, ਜਿੰਨਾ ਕਹਿੰਦੇ ਕਰਜ਼ਾ ਵੀ 50 ਸਾਲ ਦੇ ਵਿੱਚ ਸਾਰੀਆਂ ਸਰਕਾਰਾਂ ਨੇ ਲਿਆ ਸੀ ਨਾ, ਉਨਾ ਕਰਜ਼ਾ ਇੰਨੀ ਆਦੋ ਤਿੰਨ ਸਾਲਾਂ 'ਚ ਲੈ ਲਿਆ, ਪਤਾ ਨਹੀਂ ਕਿੱਥੇ ਪੈਸੇ ਚਲੇ ਗਏ ਉਹ, ਅਤੇ ਵੱਡੇ ਵੱਡੇ ਹੋਟਲਾਂ 'ਚ ਫਿਰਦੇ ਰਹਿੰਦੇ ਆ, ਅਤੇ ਨਸ਼ਿਆਂ ਤੋਂ ਦੇਖ ਹੀ ਚੁੱਕੇ ਹੈਗੇ ਕਿੱਦਾਂ ਦਾ ਹਾਲਤ ਹੈ ਉਹਨਾਂ ਦੀ, ਚੁਟਕਲੇ ਸੁਣਾਈ ਜਾਂਦੇ ਰਹਿੰਦੇ ਆ, ਅਤੇ ਅਸੀਂ ਬਹੁਤ ਭੁੱਲੇ ਜਾਈ ਹਾਂ। ਅਸੀਂ ਉਹਨਾਂ ਗੱਲਾਂ 'ਚ ਆ ਜਾਈਦਾ, ਘੱਟੋ ਘੱਟ ਜੀਵਨ ਦੇਖਣਾ ਚਾਹੀਦਾ, ਉਹਨਾਂ ਦੀ ਪਹਿਲੀ ਸੇਵਾਵਾਂ ਦੇਖਣੀਆਂ ਚਾਹੀਦੀਆਂ ਵੀ ਇਹ ਕੋਈ ਨਾ ਕੋਈ ਮਨੁੱਖਤਾ ਲਈ ਪਿਆਰ ਵੀ ਰੱਖਦਾ, ਦਰਦ ਵੀ ਰੱਖਦਾ, ਕਿ ਇਕੱਲਾ ਬਸ ਝੂਠ ਬੋਲਣ ਵਾਲਾ ਹੀ ਹੈਗਾ। ਪਰ ਝੂਠ ਤਾਂ ਬੋਲਦੇ ਹੁੰਦੇ ਆ, ਪਰ ਇਹ ਨਹੀਂ ਤਾਂ ਥੋੜ੍ਹਾ ਜਿਹਾ ਦੇਰੇ ਤੋਂ ਜ਼ਿਆਦਾ ਹੀ ਚਲੇ ਗਏ ਹੈਗੇ ਆ। ਅਤੇ ਸਾਡੇ ਇੰਗਲੈਂਡ 'ਚ ਵੀ ਮੇਰੇ ਖਿਆਲ $20 million ਦੇ ਨਾਲ ਦਿੱਤਾ ਗਿਆ, ਅਤੇ ਕੈਨੇਡਾ ਅਮੈਰੀਕਾ ਤਾਂ $20 million ਦਿੱਤਾ ਇਹਨਾਂ ਨੂੰ, ਆਪਣੇ ਹੱਥੀਂ ਆਪਣੇ ਬੱਚੇ ਵੀ ਮਰਾ ਲਏ, ਅਤੇ ਪੰਜਾਬ ਕਰਜ਼ਾਈ ਕਰਤਾ, ਲੋਕ ਉੱਥੇ ਕੋਈ ਰਹਿਣ ਨੂੰ ਤਿਆਰ ਨਹੀਂ, ਉਹੋ ਜਿਹੇ ਲੋਕਾਂ ਨੂੰ ਸਰਕਾਰ ਫੜਾ ਦਿੱਤੀ ਹੈਗੀ ਆ, ਚਾਹੇ ਗੁਰੂਆਂ ਦੇ ਪ੍ਰਬੰਧਕ ਆ, ਚਾਹੇ ਹੋਰ ਕੋਈ ਅਦਾਰੇ ਹੈਗੇ ਆ, ਚੰਗੇ ਗੁਰਸਿੱਖ ਇਹ ਇਮਾਨਦਾਰ ਇਹ ਮੂਹਰੇ ਹੋਣੇ ਚਾਹੀਦੇ ਹੈਗੇ ਆ, ਜਿਹਨਾਂ ਦਾ ਕੋਈ ਆਪਣਾ ਜੀਵਨ ਹੋਵੇ, ਜਿਹੜੇ ਆਪਣੇ ਕੋਲੋਂ ਕੰਟਰੀਬਿਊਟ ਕਰਨ, ਨਾ ਕਿ ਤੁਹਾਡੇ ਟੈਕਸ ਦੇ ਪੈਸੇ ਜਿਹੜੇ ਉਹਨਾਂ ਦੀ ਦੁਰਵਰਤੋਂ ਕਰਨ। ਡਾਕਟਰ ਹੁਣੀ ਮੈਂ ਬੇਨਤੀ ਕਰਦਾ ਥੋੜ੍ਹੇ ਮਿੰਟ ਦੇ ਲਈ ਆਪਦੇ ਨਾਲ ਛੋਟੇ ਘੱਲੂਘਾਰ ਦਾ ਇਤਿਹਾਸ ਆਪ ਨੂੰ ਉਸ ਵੇਲੇ ਦੇ ਹਾਲਾਤ ਦੱਸਣਗੇ, ਇਹਨਾਂ ਤੋਂ ਆਪਾਂ ਸਿੱਖਣਾ ਕੁਛ। ਡਾਕਟਰ ਨੂੰ ਮੈਂ ਬੇਨਤੀ ਕਰਦਾ ਵੀ ਉਹ ਕਿਉਂ ਹੋਏ, ਕਿੱਥੇ ਘਾਟ ਰਹਿ ਗਈ, ਦੁਸ਼ਮਣ ਸਾਡੇ 10,000 ਗੁਰਸਿੱਖਾਂ ਨੂੰ ਬਜ਼ੁਰਗਾਂ ਸਾਡੇ ਨੂੰ ਕਿੱਦਾਂ ਮਾਰਨ ਦੇ ਵਿੱਚ ਕਾਮਯਾਬ ਹੋ ਗਿਆ, ਅਸੀਂ ਆਪਣੀ ਡਿਫੈਂਸ ਕੱਲ੍ਹ ਨਹੀਂ ਕਰ ਸਕੇ, ਕੀ ਕਾਰਨ ਸੀ, ਫੁੱਟ ਸੀਗੀ ਜਾਂ ਗਿਣਤੀ ਸਾਡੀ ਥੋੜ੍ਹੀ ਸੀ ਜਾਂ ਹਥਿਆਰ ਸਾਡੇ ਤੋਂ ਘੱਟ ਸੀਗੇ, ਉਸ ਵੇਲੇ ਮਾਹੌਲ ਕੱਲ੍ਹ ਹੀ ਇੱਦਾਂ ਦਾ ਬਣ ਗਿਆ ਵੀ ਐਡੀ ਵੱਡੀ ਪੱਧਰ ਦੇ ਉੱਤੇ ਬੱਚੇ ਛੋਟੇ ਬੀਬੀਆਂ ਬਜ਼ੁਰਗ ਸਾਡੇ ਜਿਹੜੇ ਆ ਸ਼ਹੀਦ ਹੋ ਗਏ ਉਸ ਵੇਲੇ। ਆਪਾਂ ਉਹਨਾਂ ਨੂੰ ਵੀ ਯਾਦ ਕਰਨਾ ਹੈਗਾ, ਸੱਤ ਜੀ ਉਹਨੂੰ ਕੋਚ ਜਾਣੀ ਹੈਗੀ ਆ, ਨਾ ਆਪਣੇ ਤੁਸੀਂ ਅਜੀਤ ਸਿੰਘ ਪਾਸ ਜਾਂ ਸੇਵਾਦਾਰ ਜਿਹਨੇ ਆਪਣੇ ਮਿਊਜ਼ੀਅਮ ਦੇ ਹੈਗੇ ਉਹ ਲਿਖਦੇ ਹੈਗੇ ਆ, ਉਹਨਾਂ ਪਾਸ ਦੇ ਦਿਓ। 10 pound ਰੱਖਿਆ ਆ ਉਹਦਾ, ਜਿਹੜੇ 18 ਸਾਲ ਤੋਂ ਉੱਪਰ ਆ, ਜਿਹੜੇ 18 ਸਾਲ ਤੋਂ ਥੱਲੇ ਆ ਉਹ ਸਾਰੇ ਫਰੀ ਆ। ਅਤੇ ਜੇ ਆਪਾਂ ਇੱਕੋ ਕੋਚ ਬੁੱਕ ਕੀਤੀ ਆ, 84 ਸੀਟਾਂ ਉਹਦੇ ਵਿੱਚ ਹੈਗੀਆਂ, ਡਬਲ ਡੈਕਰ ਆ ਉਹ। ਅਤੇ ਜੇ ਤੁਸੀਂ ਜ਼ਿਆਦਾ ਸੰਗਤ ਜਾਣਾ ਚਾਹੋਗੇ ਫਿਰ ਆਪਾਂ ਹੋਰ ਵੀ ਟਰਾਂਸਪੋਰਟ ਜਿਹੜੀ ਆ ਹੁਣੇ ਆਪਾਂ ਉਹਦਾ ਪ੍ਰਬੰਧ ਕਰ ਸਕਦੇ ਹੈਗੇ ਹਾਂ, ਫਿਰ ਲਾਗੇ ਜਾ ਕੇ ਥੋੜ੍ਹਾ ਹਾਰਡ ਹੋ ਜਾਂਦਾ ਹੈਗਾ। ਧੰਨਵਾਦ ਤੁਹਾਡਾ। ਆਓ ਆਪਾਂ ਰਲ ਮਿਲ ਕੋਸ਼ਿਸ਼ ਕਰਨੀ, ਇੱਕੋ ਨਿਸ਼ਾਨ ਆਪਣਾ ਚਾਹੀਦਾ ਵੀ ਆਪਾਂ ਜੀਵਨ ਸਫਲਾ ਕਰਨਾ। ਕੋਈ ਪ੍ਰਧਾਨ ਨਹੀਂ ਉੱਥੇ, ਕੋਈ ਸੈਕਟਰੀ ਨਹੀਂ, ਕੋਈ ਕੁਛ ਨਹੀਂ, ਅਸੀਂ ਕੇਅਰ ਟੇਕ ਰਹੀ ਹਾਂ, ਇਦੋਂ ਵੱਧ ਅਸੀਂ ਕੁਛ ਨਹੀਂ ਗਏ। ਇਹ ਸਿਰਫ ਦੇਖਭਾਲ ਲਈ ਹੁੰਦੇ ਆ ਸੇਵਾਦਾਰ, ਜਿਹੜੇ ਵੀ ਲੱਗਦੇ ਆ ਸਾਡੇ ਕਹਿੰਦੇ ਜੀ ਪ੍ਰਧਾਨ ਸਾਹਿਬ ਆ ਗਏ ਜੀ, ਜਲਨ ਸੈਕਟਰੀ ਆ ਜੀ, ਫਲਾਨੇ ਆ ਜੀ, ਧਮਕੜਿਆ, ਕੋਈ ਇੱਦਾਂ ਦੀ ਗੱਲ ਨਹੀਂ। ਸਾਰੇ ਆਪਾਂ ਸਾਡੀਆਂ ਭੈਣਾਂ ਆ, ਮਾਤਾਵਾਂ ਆ, ਵੀਰ ਆ, ਬਜ਼ੁਰਗ ਆ, ਸਾਡੇ ਬੱਚੇ ਆ, ਸਾਰੇ ਆਪਾਂ ਸਾਰੇ ਇੱਕੋ ਹੀ ਪਰਿਵਾਰ ਹੈਗੇ ਹਾਂ। ਆਪਾਂ ਇੱਕੋ ਨਿਸ਼ਾਨ ਰੱਖਣਾ, ਆਪਾਂ ਜੀਵਨ ਸਫਲਾ ਕਰਨਾ, ਉਹ ਕੰਮ ਨਹੀਂ ਕਰਨਾ ਜਿਹਦੇ ਨਾਲ ਅਸੀਂ ਗੁਰਬਾਣੀ ਦੂਰ ਚਲ ਜਾਈਏ। ਕੋਸ਼ਿਸ਼ ਕਰਨੀ ਇਕੱਲੇ ਇਕੱਲੇ ਲਵਜ ਉੱਤੇ ਪਹਿਰਾ ਦੇਣ ਦੀ ਕਰਨੀ, ਚਲੋ ਇੰਨਾ ਤਾਂ ਨਹੀਂ ਦੇ ਹੋਣਾ ਪਰ ਘੱਟ ਤੋਂ ਘੱਟ ਆਪਾਂ ਦੁਨਿਆਵੀ ਜਿੱਥੇ ਵਿਚਰਦੇ ਹੈਗੇ ਹਾਂ ਅਤੇ ਲੋਕਾਂ ਨੂੰ ਹੋਵੇ ਵੀ ਨਹੀਂ ਵੀ ਇਹ ਲੋਕ ਇਮਾਨਦਾਰ ਆ, ਸਾਰਿਆਂ ਨਾਲ ਪਿਆਰ ਕਰਨ ਵਾਲੇ ਹੈਗੇ ਆ, ਕੋਈ ਭੜਕਾਉਂਦੇ ਨਹੀਂ ਲੋਕਾਂ ਨੂੰ, ਗੁੰਮਰਾਹ ਨਹੀਂ ਕਰਦੇ ਹੈਗੇ, ਗਲਤ ਪਾਸੇ ਨਹੀਂ ਪਾਉਂਦੇ ਹੈਗੇ, ਅਤੇ ਆਪਾਂ ਬੱਚਿਆਂ ਦੀ ਐਜੂਕੇਸ਼ਨ ਵੀ ਧਿਆਨ ਦੇਣਾ ਹੈਗਾ ਤਾਂ ਜੋ ਆਪਾਂ ਆਉਣ ਵਾਲੇ ਸਮੇਂ 'ਚ ਜੋ ਘੱਲੂਘਾਰੇ ਹੋਏ ਆ ਉਹੋ ਜਿਹੇ ਹਾਲਾਤ ਨਾ ਬਣਨ। ਜਿੱਥੇ ਫੈਸਲੇ ਹੁੰਦੇ ਆ ਉੱਥੇ ਤੁਸੀਂ ਬੈਠੇ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਕਿ ਥੋੜ੍ਹਾ ਜਿਹਾ ਆਪਾਂ ਘੱਲੂਘਾਰੇ ਬਾਰੇ ਗੱਲ ਕਰੀਏ। ਭਾਈ ਸਾਹਿਬ ਭਾਈ ਦਰਬਾਰਾ ਸਿੰਘ ਜੀ ਨੇ ਥੋੜ੍ਹਾ ਜਿਹਾ ਸ਼ੁਰੂਆਤ ਕੀਤੀ ਸੀਗੀ, ਅਤੇ ਜੇ ਅਸੀਂ ਸੋਚੀਏ ਕਿ ਸਾਡੀ ਕੌਮ ਨੂੰ 1746

ਕੱਠੇ ਹੋ ਕੇ ਮਤਾ ਕੀਤਾ, ਗੁਰੂ ਤੇਰਾ ਹੁਕਮ ਆ, ਜਿਹੜਾ ਖੋਟ ਖੋਟ ਸੀ ਉਹ ਝੜ ਗਈ ਤੇ ਸੋਨਾ ਸੋਨਾ ਰਹਿ ਗਿਆ, ਤੇ ਹੁਣ ਤੇ ਸੋਨਾ ਆਪਾਂ, ਤੇਰੀ ਤੇ ਮਿਹਰ ਆ, ਤੂੰ ਤੇ ਸੋਨਾ ਬਣਾਤਾ ਸਾਨੂੰ, ਚੰਦਨ ਵਾਂਗੂ ਖੜਾ ਕਰ ਦਿੱਤਾ। ਤੇ ਤਿੰਨਾਂ ਚੌਂ ਮਹੀਨਿਆਂ ਵਿੱਚ ਲਲਕਾਰ ਦਿੱਤਾ ਮੁਗਲਾਂ ਨੂੰ ਕਿ ਆ ਜਾਓ ਹੁਣ ਤੁਸੀਂ, ਤੇ ਤਿੰਨਾਂ ਸਾਲਾਂ ਦੇ ਵਿੱਚ ਲਾਹੌਰ ਜਿੱਤ ਲਿਆ। ਸੋ ਜਿਹੜਾ ਪਹਿਲਾ ਘੱਲੂਘਰ ਆਇਆ ਉਹ ਹੋਇਆ ਗੁਰਦਾਸਪੁਰ ਦੇ ਏਰੀਏ ਦੇ ਵਿੱਚ, ਪਠਾਨਕੋਟ ਦਾ ਜਿਹੜਾ ਏਰੀਆ, ਕਾਨੂੰਵਾਨ ਦੀ ਛੰਭ ਦੇ ਵਿੱਚ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ। ਯਹੀਆ ਖਾਂ ਅਤੇ ਜ਼ਕਰੀਆ ਖਾਂ ਸੀ ਪਹਿਲਾਂ, ਫਿਰ ਯਹੀਆ ਖਾਂ ਆਇਆ, ਉਹਨੇ ਆਪਣਾ ਜਿਹੜਾ ਵੱਡਾ ਮਿਨਿਸਟਰ ਸੀ ਉਹ ਲਖਪਤ ਰਾਏ, ਲਖਪਤ ਰਾਏ ਜਿਹੜਾ ਸੀ ਇਹ ਅਰੋੜਾ ਸਿੰਘ ਸੀਗਾ, ਖੱਤਰੀ ਸੀ, ਔਰ ਇਹ ਤਰੱਕੀ ਕਰਦਾ ਕਰਦਾ ਲਾਹੌਰ ਦਾ ਵੱਡਾ ਮਿਨਿਸਟਰ ਬਣ ਗਿਆ। ਹੁਣ ਗੱਲ ਏਦਾਂ ਹੋਈ ਕਿ ਸਿੱਖ ਤੇ ਜੰਗਲਾਂ ਵਿੱਚ ਰਹਿੰਦੇ ਸੀਗੇ, ਕਿਤੇ ਉਹਨਾਂ ਨੂੰ ਟਿਕਾਣਾ ਨਹੀਂ ਸੀ ਮਿਲਦਾ, ਘੁੰਮਦੇ ਘੁਮਾਉਂਦੇ ਉਹ ਆ ਗਏ ਜਿੱਥੇ ਏਮਨਾਬਾਦ ਆ, ਏਮਨਾਬਾਦ ਜਿੱਥੇ ਰੋੜੀ ਸਾਹਿਬ ਗੁਰਦੁਆਰਾ, ਜੇ ਤੁਸੀਂ ਕਿਤੇ ਗਏ ਹੋ ਆ ਪਾਕਿਸਤਾਨ ਦੇ ਵਿੱਚ, ਤੇ ਏਮਨਾਬਾਦ ਉਹ ਇਲਾਕਾ ਜਿੱਥੇ ਭਾਈ ਲਾਲੋ ਸੀ, ਮਲਕ ਭਾਗੋ ਸੀ, ਔਰ ਉੱਥੇ ਗੁਰੂ ਨਾਨਕ ਸਾਹਿਬ ਗਏ ਨੇ ਜਦੋਂ ਉਹਨਾਂ 1526 ਦੇ ਵਿੱਚ, ਜਦੋਂ ਬਾਬਰ ਨੇ ਅਟੈਕ ਕੀਤਾ ਤੇ ਗੁਰੂ ਨਾਨਕ ਸਾਹਿਬ ਉੱਥੇ ਸੀਗੇ, ਔਰ ਉਹਨਾਂ ਨੇ ਉਹ ਕਤਲੇਆਮ ਦੇਖਿਆ, ਉੱਥੇ ਹੀ ਕਿਹਾ ਸੀਗਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਮੇ ਲਾਲੋ, ਉਦੋਂ ਉਹਨਾਂ ਨੇ ਉੱਥੇ ਉਚਾਰਿਆ ਸੀ ਸ਼ਬਦ। ਤੇ ਉਸ ਜਗ੍ਹਾ ਦੇ ਉੱਤੇ ਮੈਂ ਤੇ ਦਰਸ਼ਨ ਕਰਕੇ ਆਏ ਸੀਗੇ, ਉੱਥੇ ਉਹ ਚੱਕੀ ਵਾਲੀ ਸਥਾਨ ਵੀ ਆ ਗਏ ਜਿੱਥੇ ਗੁਰੂ ਸਾਹਿਬ ਨੂੰ ਕੈਦ ਕੀਤਾ ਸੀਗਾ, ਤੇ ਇੱਕ ਛੋਟਾ ਜਿਹਾ ਮਕਾਨ ਆ ਉਹਦੇ ਵਿੱਚ, ਕੋਨੇ ਦੇ ਵਿੱਚ ਚੱਕੀ ਹੁੰਦੀ ਸੀ, ਹੁਣ ਤੇ ਹੈ ਨਹੀਂ, ਮੈਂ ਨਹੀਂ ਦੇਖੀ, ਪਰ ਕਈਆਂ ਨੇ ਉਹਦੇ ਦਰਸ਼ਨ ਕੀਤੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਨੂੰ ਕੈਦ ਕੀਤਾ ਤੇ ਚੱਕੀਆਂ ਚੱਲੀਆਂ ਸੀਗੀਆਂ, ਔਰ ਉੱਥੇ ਬੀਬੀਆਂ ਨੇ ਫਿਰ ਉਹ ਗਾਣਾ ਵੀ ਗਾਇਆ ਜਿਹੜਾ ਕਿ ਆਮ ਬੜਾ ਪ੍ਰਚਲਿਤ ਆ, ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ, ਤੇ ਇੰਨਾ ਪਿਆਰ ਆਇਆ ਉੱਥੇ ਦੇਖ ਕੇ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਚੱਕੀ ਜਿਹੜੀ ਆਪ ਚਲਾਈ, ਤੇ ਇੱਥੇ ਕੌਤਕ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਵੀ ਹੈਗਾ, ਉਹਨਾਂ ਦਾ ਵੀ ਸਥਾਨ ਵੀ ਉੱਥੇ ਹੈਗਾ ਆ, ਭਾਈ ਲਾਲੋ ਦਾ ਸਥਾਨ ਵੀ ਹੈਗਾ ਆ, ਉਹ ਜਿਹੜਾ ਸਥਾਨ ਆ ਉੱਥੇ ਇੱਕ ਮਕਾਨ ਆ, ਉਹ ਜਿਹੜੇ ਇੱਥੋਂ ਦੀ ਸੰਗਤ ਦੇ ਇੱਕ ਸਿੰਘ ਨੇ ਖਰੀਦ ਕੇ ਤੇ ਹੁਣ ਉਹਨੂੰ ਮੇਨਟੇਨ ਕਰ ਰਹੇ ਨੇ। ਸੋ ਉਹ ਬਹੁਤ ਇਤਿਹਾਸਕ ਜਗ੍ਹਾ ਆ। ਉਸ ਜਗ੍ਹਾ ਦੇ ਉੱਤੇ ਸਿੱਖ ਸਾਰੇ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਕਿਹਾ ਵੀ ਇੱਥੇ ਥੋੜਾ ਜਿਹਾ ਆਰਾਮ ਕਰ ਲੈਂਦੇ, ਤੇ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ। ਲੰਗਰ ਲਾਇਆ ਤੇ ਲੰਗਰ ਤਿਆਰ ਅਜੇ ਹੋ ਰਿਹਾ ਲੰਗਰ, ਤੇ ਮਗਰੋਂ ਜਿਹੜਾ ਲਖਪਤ ਰਾਏ ਆ ਇਹਨੇ ਹੁਕਮ ਚਾੜ ਦਿੱਤਾ, ਇਹਨੇ ਇਹ ਫੈਸਲਾ ਕੀਤਾ ਜੀ ਮੈਂ ਸਿੱਖਾਂ ਨੂੰ ਕਿਤੇ ਟਿਕਣ ਨਹੀਂ ਦੇਣਾ। ਜਿੱਥੇ ਜਾਂਦੇ ਸੀ ਮਗਰ ਉਹਨਾਂ ਨੂੰ ਟਿਕਣ ਨਹੀਂ ਦਿੰਦੇ, ਉਹ ਭੱਜਦੇ ਫਿਰਦੇ ਸੀ ਅੱਗੇ ਅੱਗੇ, ਮਗਰ ਫੌਜਾਂ ਆਈ ਜਾਂਦੀਆਂ ਸੀ, ਉਹ ਟਿਕਦੇ ਟਿਕਾਉਂਦੇ ਇੱਥੇ ਆ ਗਏ, ਇਹ ਜੰਗਲ ਸੀਗਾ ਏਰੀਆ, ਇੱਥੇ ਆਏ ਤੇ ਇੱਥੇ ਉਹ ਬੈਠ ਕੇ ਉਹਨਾਂ ਕਿਹਾ ਵੀ ਚਲੋ ਸਾਨੂੰ 10 ਮਿੰਟ ਮਿਲੇ ਆ, ਆਪਾਂ ਲੰਗਰ ਛਕੀਏ। ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ, ਤੇ ਲਖਪਤ ਰਾਏ ਹੁਣੇ ਆਣ ਕੇ ਕਹਿੰਦੇ ਕਿ ਤੁਸੀਂ ਲੰਗਰ ਨਹੀਂ ਛਕਦੇ, ਇਸ ਜੂਹ ਦੇ ਵਿੱਚੋਂ ਤੁਸੀਂ ਬਾਹਰ ਚਲੇ ਜਾਓ। ਸਿੱਖ ਕਹਿਣ ਲੱਗੇ ਵੀ ਅਸੀਂ ਇੱਥੇ ਲੜਨ ਨਹੀਂ ਆਏ, ਅਸੀਂ ਤੇ ਆਰਾਮ ਨਾਲ ਬੈਠੇ ਹਾਂ, ਲੰਗਰ ਚੱਲ ਰਿਹਾ, ਅੰਗਰ ਲੰਗਰ ਛਕ ਘੰਟਾ ਦੋ ਘੰਟੇ ਸਾਨੂੰ ਦੇ ਦਿਓ, ਅਸੀਂ ਛੱਕ ਕੇ ਗਾਂਹ ਤਿੱਤਰ ਹੋ ਜਾਵਾਂਗੇ, ਸਾਨੂੰ ਕੀ ਫਰਕ ਪੈਂਦਾ। ਉਹ ਕਹਿੰਦਾ ਨਾ, 1 ਮਿੰਟ ਨਹੀਂ ਦੇਣਾ। ਔਰ ਉੱਥੇ ਲੜਾਈ ਕਰ ਦਿੱਤੀ, ਲੜਾਈ ਹੋਈ ਤੇ ਲਖਪਤ ਰਾਏ ਦਾ ਲੜਕਾ ਜਿਹੜਾ ਸੀ ਨਾ ਉੱਥੇ ਮਾਰਿਆ ਗਿਆ ਲੜਾਈ ਦੇ ਵਿੱਚ, ਛੋਟਾ ਭਰਾ, ਸੋਰੀ, ਲਖਪਤ ਰਾਏ ਦਾ ਜਸਵੰਤ ਰਾਏ ਭਰਾ ਜਿਹੜਾ ਸੀ ਉਹ ਉੱਥੇ ਮਾਰਿਆ ਗਿਆ ਲੜਾਈ ਦੇ ਵਿੱਚ। ਉਹ ਹਾਥੀ ਤੇ ਚੜ ਕੇ ਆਇਆ ਅਟੈਕ ਕਰਨ, ਸਿੰਘ ਵੀ ਫਿਰ ਅੱਗੋਂ ਆਕੜ ਗਏ, ਲੜਾਈ ਹੋਈ, ਲੜਾਈ ਦੇ ਵਿੱਚ ਉਹਨਾਂ ਨੇ ਉਹਨੂੰ ਮਾਰ ਦਿੱਤਾ। ਉਸ ਤੋਂ ਬਾਅਦ ਫਿਰ ਲਖਪਤ ਰਾਏ ਜਿਹੜਾ ਉਹਦਾ ਭਰਾ ਸੀ ਉਹਨੇ ਫਿਰ ਸਹੁੰ ਖਾਧੀ, ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਖੱਤਰੀ ਸੀਗੇ, ਉਹਨਾਂ ਨੇ ਸਿੱਖਾਂ ਨੂੰ ਪੈਦਾ ਕੀਤਾ, ਖਾਲਸਾ ਬਣਾਇਆ, ਤੇ ਮੈਂ ਇੱਕ ਖੱਤਰੀ ਹਾਂ ਜਿਹਨੇ ਇਹਦਾ ਬੀ ਨਾਸ ਕਰਨਾ। ਉਹਨੇ ਸਹੁੰ ਖਾਧੀ ਤੇ ਪੱਗ ਲਾ ਦਿੱਤੀ ਲਾਹੌਰ ਦੇ ਵਿੱਚ, ਕਹਿੰਦਾ ਆਹ ਪੱਗ ਪਈ ਆ, ਪੱਗ ਮੈਂ ਉਦੋਂ ਪਾਊਂਗਾ ਜਦੋਂ ਇਹਨਾਂ ਦਾ ਮੈਂ ਸੱਤਿਆ ਨਾਸ ਕਰ ਦੂੰਗਾ। ਸਹੁੰ ਖਾ ਕੇ ਪੱਗ ਲਾ ਦਿੱਤੀ ਉਹਨੇ, ਮਤਲਬ ਇਹ ਹਾਲਾਤ ਹੋ ਗਏ। ਹੁਕਮ ਚਾੜ ਦਿੱਤੇ ਕਿ ਸਿੱਖਾਂ ਨੂੰ ਕੋਈ ਮੂੰਹ ਨਾ ਲਾਵੇ, ਫੜਾਵੇ, ਕਤਲੇਆਮ ਦੇ ਹੁਕਮ ਦੇ ਦਿੱਤੇ, ਨਾਲੇ ਕਹਿੰਦੇ ਗੁਰੂ ਗੁੜ ਨਹੀਂ ਕਹਿਣਾ, ਕਿਸੇ ਨੇ ਗੁੜ ਨਹੀਂ ਕਹਿਣਾ, ਕਿ ਗੁੜ ਕਿਹਾ ਤੁਹਾਨੂੰ ਯਾਦ ਗੁਰੂ ਦੀ ਆ ਜਾਂਦੀ ਆ, ਇਹ ਤੇ ਵਾਹਿਗੁਰੂ ਕਰਦੇ ਫਿਰਦੇ ਨੇ, ਇਹ ਤੇ ਗੁਰੂ ਕਰਦੇ ਫਿਰਦੇ ਨੇ, ਇਹਨਾਂ ਦਾ ਗੁਰੂ ਕਹਿਣਾ ਜਿਹੜਾ ਨਾ ਉਹਦੇ ਤੇ ਬੈਨ ਲੱਗਦਾ। ਕਹਿੰਦਾ ਗੁੜ ਵੀ ਨਹੀਂ ਕਹਿਣਾ, ਗੁੜ ਦੀ ਥਾਂ ਕੀ ਨਾ ਉਹ ਆਪਣਾ ਗੁੜ ਦਾ ਹੋਰ ਨਾਂ ਉਹਨਾਂ ਨੇ ਲਾ ਦਿਆ, ਭੇਲੀ ਕਿਹਾ ਕਰੋ ਗੁੜ ਨੂੰ, ਗੁੜ ਨਹੀਂ ਕਹਿਣਾ ਕਿਉਂਕਿ ਗੁਰੂ ਦੀ ਯਾਦ ਆਉਂਦੀ ਆ। ਇੱਦਾਂ ਦੇ ਕਈ ਉਹਨੇ ਹੁਕਮ ਚਾੜੇ ਵੀ ਆ ਗੱਲਾਂ ਨਹੀਂ ਕਹਿਣੀਆਂ। ਗੁਰੂ ਗ੍ਰੰਥ ਸਾਹਿਬ ਦੇ ਵੀ ਕਿਹਾ ਗ੍ਰੰਥ ਨਹੀਂ ਕਹਿਣਾ, ਪੋਥੀ ਕਹੋ, ਗ੍ਰੰਥ ਨਹੀਂ ਕਹਿਣਾ ਆਪਾਂ।

0: ਜੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੁਰੂ ਦੀ ਯਾਦ ਆ ਜਾਂਦੀ ਫਿਰ ਸਾਨੂੰ, ਇਹਨੂੰ ਪੋਥੀ ਸਾਹਿਬ ਕਹੋ। ਤੇ ਏਦਾਂ ਦੀਆਂ ਉਹਨੇ ਰਿਸਟ੍ਰਿਕਸ਼ਨ ਬੋਲੀ ਦੇ ਉੱਤੇ ਵੀ ਲਾ ਦਿੱਤੀਆਂ, ਪਹਿਰਾਵੇ ਦੀ ਵੀ ਲਾ ਦਿੱਤੀਆਂ, ਤੁਹਾਡੇ ਰਹਿਣ ਸਹਿਣ ਤੇ ਵੀ ਲਾ ਦਿੱਤੀਆਂ, ਤੁਸੀਂ ਇਕੱਠੇ ਨਹੀਂ ਹੋ ਸਕਦੇ ਕਿਤੇ। ਤੇ ਉੱਥੇ ਸਿੰਘਾਂ ਦੇ ਨਾਲ ਲੜਾਈ ਹੋਈ ਤੇ ਉੱਥੇ ਇਹਦਾ ਭਰਾ ਮਾਰਿਆ ਗਿਆ। ਫਿਰ ਇਹਨੇ ਸਹੁੰ ਖਾਧੀ ਯਹੀਆ ਖਾਂ ਕੋਲ, ਕਹਿੰਦਾ ਮੈਂ ਸਿੱਖਾਂ ਦਾ ਬੀ ਨਾਸ ਕਰਨਾ। ਇਹਨੂੰ ਸੂਹ ਮਿਲ ਗਈ, ਮੁੜ ਕੇ ਉਧਰੋਂ ਸਿੱਖ ਜਿਹੜੇ ਸੀ ਉਹ ਚਲੇ ਗਏ ਕਾਨੂੰਵਾੜੇ ਦੇ ਜੰਗਲ ਦੇ ਵਿੱਚ। ਇਹਨੇ ਜੰਗਲ ਨੂੰ ਅੱਗ ਲਾ ਦਿੱਤੀ, ਜਿੱਥੇ ਸਿੱਖ ਲੁਕੇ ਸੀ ਇੱਕ ਪਾਸਿਓਂ ਅੱਗ ਲਾ ਦਿੱਤੀ ਵੀ ਹੁਣ ਭੱਜੋ ਕਿੱਥੇ ਭੱਜਣ। ਦੂਜੇ ਬੰਨੇ ਰਾਵੀ ਵਗਦੀ ਸੀਗੀ, ਤੀਜੇ ਇੱਕ ਸਾਈਡ ਦੇ ਉੱਤੇ ਪਹਾੜ ਸੀਗਾ, ਇੱਧਰ ਦਰਿਆ ਆ, ਇੱਧਰ ਪਹਾੜ ਆ, ਇੱਧਰ ਅੱਗ ਲਾ ਦਿੱਤੀ ਆ, ਹੁਣ ਕਿਹੜੇ ਬੰਨੇ ਜਾਣ। ਔਰ ਆਪਣੀ ਫੌਜ ਚੜਾ ਦਿੱਤੀ ਸਾਰੀ ਦੀ ਸਾਰੀ, ਸਿੱਖਾਂ ਨੂੰ ਜੰਗਲ ਦੇ ਵਿੱਚੋਂ ਕੱਢਿਆ ਗਿਆ ਔਰ ਸਿੱਖ ਘੇਰੇ 'ਚ ਆ ਗਏ। ਹੁਣ ਕਈਆਂ ਨੇ ਟਰਾਈ ਕੀਤੀ ਵੀ ਰਾਵੀ ਦੇ ਵਿੱਚ ਆਪਾਂ ਘੋੜਿਆਂ ਨੂੰ ਠਿੱਲ ਲਈਏ, ਪਾਣੀ ਦਾ ਅੰਦਾਜ਼ਾ ਲਾਈਏ, ਅਤੇ ਬਹੁਤ ਸਾਰੇ ਰੁੜ ਗਏ ਉਹਦੇ ਵਿੱਚ, ਘੋੜੇ ਵੀ ਰੁੜੇ ਔਰ ਸਿੱਖ ਵੀ ਰੁੜੇ, ਉੱਥੇ ਵੀ ਨੁਕਸਾਨ ਹੋਇਆ। ਕੁਛ ਜਿਹੜੇ ਪਹਾੜ ਨੂੰ ਚੜ੍ਹਨ ਲੱਗੇ ਜੀ ਭਿਆਣੇ, ਪਹਾੜੀਆਂ ਦੀ ਉਧਰਲੇ ਬੰਨੋਂ ਪਹਾੜੀਆਂ ਨੂੰ ਆਰਡਰ ਦਿੱਤਾ ਵੀ ਜਿਹੜਾ ਕੋਈ ਸਿੱਖ ਤੁਹਾਨੂੰ ਦਿਸੇ ਉਹਨੂੰ ਛੱਡਣਾ ਨਹੀਂ, ਉਹ ਉੱਧਰੋਂ ਆਪਣੇ ਡੰਡੇ ਸੋਟੇ ਲੈ ਕੇ ਆ ਗਏ। ਉੱਥੇ ਵੀ ਲੜਾਈ ਸ਼ੁਰੂ ਹੋ ਗਈ ਅਤੇ 10,000 ਤਿੰਨ 7,000 ਤੇ ਉੱਥੇ ਥਾਂਏ ਜਿਹੜੇ ਸ਼ਹੀਦ ਹੋ ਗਏ, 3,000 ਉਹਨੇ ਕਾਬੂ ਕਰ ਲਏ, ਜਿਨ੍ਹਾਂ ਨੂੰ ਲਾਹੌਰ ਲੈ ਗਿਆ। ਲਾਹੌਰ ਜਾ ਕੇ ਅਤੇ ਉਹਨਾਂ ਨੂੰ ਨਖਾਸ ਚੌਂਕ ਦੇ ਵਿੱਚ ਸਿੱਖਾਂ ਦੇ ਸਿਰ ਵੱਢ ਵੱਢ ਕੇ ਉਹਨਾਂ ਦੇ ਮਨਾਰੇ ਬਣਾਏ ਗਏ, ਇਹ ਉਹਨੇ ਕੀਤਾ। ਅਤੇ ਕੁਛ ਜਿਹੜੇ ਬਚ ਗਏ ਉਹ ਫਿਰ ਉੱਥੋਂ ਨਿਕਲ ਕੇ ਜਲੰਧਰ ਵਾਲੇ ਪਾਸੇ ਨੂੰ ਆ ਕੇ ਥੋੜ੍ਹੇ ਬਚੇ, ਜਿਹੜੇ ਅੱਧੇ ਪਚੱਧੇ ਬਚੇ, ਅੱਧੀ ਅੱਧੀ ਸਾਡੀ ਨਫ਼ਰੀ ਜਿਹੜੀ ਸੀ ਉੱਥੇ ਨਸ਼ਟ ਹੋਈ ਆ। ਸੋ ਇਹ ਉਸ ਸਮੇਂ ਹੋਇਆ ਜਸਵੰਤ ਰਾਏ ਨੇ ਕੀਤਾ। ਜਦੋਂ ਫਿਰ ਜਸਵੰਤ ਰਾਏ ਤਾਂ ਚਲਾ ਗਿਆ ਇਹ ਕੰਮ ਕਰਕੇ, ਸਿੱਖ ਜਿੰਨੇ ਬਚੇ ਉਹ ਜਲੰਧਰ ਵਾਲੇ ਪਾਸੇ ਨੂੰ ਆ ਗਏ, ਇੱਧਰੋਂ ਆ ਕੇ ਅਤੇ ਫਿਰ ਉਹਨਾਂ ਨੇ ਇਕੱਠ ਕੀਤਾ। ਫਿਰ 1746 ਦੀ ਗੱਲ ਆ, 2-3 ਸਾਲ ਦੇ ਬਾਅਦ ਫਿਰ ਉਹਨਾਂ ਨੇ ਫਿਰ ਦਰਬਾਰ ਸਾਹਿਬ ਆਣ ਕੇ ਕੀਤਾ, ਉਹਨਾਂ ਨੇ ਇਕੱਠ ਕੀਤਾ ਅਤੇ ਫਿਰ ਉਹਨਾਂ ਨੇ ਉਹ ਉਸ ਵੇਲੇ ਰਾਜ ਚੇਂਜ ਹੋ ਗਿਆ। ਰਾਜ ਚੇਂਜ ਹੋਣ ਦੇ ਨਾਲ ਕੌੜਾ ਮੱਲ ਉਹ ਵਜ਼ੀਰ ਬਣ ਗਿਆ ਵੱਡਾ। ਕੌੜਾ ਮੱਲ ਨੂੰ ਮਿੱਠਾ ਮੱਲ ਕਹਿੰਦੇ ਹੁੰਦੇ ਸੀ ਸਿੱਖ। ਉਹਨੇ ਫਿਰ ਸਿੱਖਾਂ ਦੇ ਨਾਲ ਸੰਧੀ ਕਰਕੇ ਅਤੇ ਸਿੱਖਾਂ ਨੇ ਕਿਹਾ ਵੀ ਸਾਡਾ ਇੱਕ ਚੋਰ ਆ ਤੇਰੇ ਕੋਲ, ਉਹ ਸਾਨੂੰ ਫੜਾ ਦੇ, ਜਸਵੰਤ ਰਾਏ ਫੜਾ ਦੇ ਸਾਨੂੰ। ਔਰ ਜਸਵੰਤ ਰਾਏ ਨੂੰ ਫੜਾ ਦਿੱਤਾ ਗਿਆ। ਉਸ ਵੇਲੇ ਸਿੱਖਾਂ ਨੇ ਕੀਤਾ, ਇੱਕ ਟੋਆ ਕੱਢਿਆ ਵੱਡਾ ਸਾਰਾ, ਟੋਆ ਕੱਢ ਕੇ ਉੱਤੇ ਥੋੜ੍ਹੀ ਜਿਹੀ ਟੈਂਪਰੇਰੀ ਛੱਤ ਪਾਈ, ਛੱਤ ਪਾ ਕੇ ਉੱਥੇ ਮਗੋਰਾ ਰੱਖਿਆ ਅਤੇ ਜਿੰਨੇ ਵੀ ਹਾਜ਼ਤ ਲਈ ਜਾਣਾ ਸਵੇਰੇ ਸ਼ਾਮ ਜਦੋਂ ਜਾਣਾ ਮਲ ਮੂਤਰ ਸਾਰਾ ਕਹਿੰਦੇ ਉੱਥੇ ਕਰੋ, ਅਤੇ ਥੱਲੇ ਉਹਨੂੰ ਕੈਦ ਕੀਤਾ ਸੀ। ਔਰ ਇੱਦਾਂ ਉਹ ਬੋ ਦੇ ਵਿੱਚ ਸਾਹ ਉਹਦਾ ਰੁਕ ਗਿਆ, ਉੱਥੇ ਦੁਹਾਈਆਂ ਉਹ ਪਾਵੇ ਅਤੇ ਉਹਦੇ ਅੰਦਰ ਉਹਦੀ ਉੱਥੇ ਫਿਰ ਉਹ ਡੈਥ ਹੋਈ ਆ। ਇੱਦਾਂ ਫਿਰ ਸਿੱਖਾਂ ਨੇ ਉਹਦਾ ਬਦਲਾ ਲਿਆ ਸੀਗਾ। ਸੋ ਸਿੱਖਾਂ ਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਈਆਂ। ਪਹਿਲੇ ਘੱਲੂਘਾਰੇ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ, ਪਰ ਛੇਤੀ ਅਸੀਂ ਸੰਭਲ ਗਏ। ਸੰਭਲ ਕੇ ਸਾਡੀ ਗੁਰੂ ਨੇ ਮਿਹਰ ਕੀਤੀ, ਕੌੜਾ ਮੱਲ ਵਰਗੇ ਮਨਿਸਟਰ ਬਣ ਗਏ ਅਤੇ ਉਹਨਾਂ ਨੇ ਸਿੱਖਾਂ ਦੀ ਫਿਰ ਮਦਦ ਕੀਤੀ। ਅਤੇ 46 ਤੋਂ ਲੈ ਕੇ 62 ਦੇ ਵਿੱਚ ਸਾਡਾ ਦੂਜਾ ਘੱਲੂਘਾਰਾ ਹੋ ਗਿਆ, ਜਦੋਂ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਮੈਂ ਇਹਨਾਂ ਦਾ ਬੀ ਨਾਸ ਕਰਨਾ। ਕੋਟ ਦੇ ਕਪੂਰੇ ਇੱਧਰ ਕੋਟ ਕੁੱਪ ਹੀਰੇ ਸਰਹੰਦ ਤੋਂ ਅੱਗੇ ਨਾਲ ਜਾ ਕੇ ਮਲੇਰਕੋਟਲੇ ਦੇ ਲਾਗੇ, ਉੱਥੇ ਉਹਨੇ ਘੇਰੇ ਔਰ ਉੱਥੇ ਵੀ ਤਕਰੀਬਨ ਅੱਧੀ ਕੌਮ ਸਾਡੀ ਸ਼ਹੀਦ ਹੋਈ। ਉੱਥੇ ਉਸ ਵੇਲੇ ਹੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ 10ਵੇਂ ਪਾਤਸ਼ਾਹ ਨੇ ਜਿਹਨੂੰ ਗੁਰਿਆਈ ਦਿੱਤੀ ਸੀ ਉਸ ਵੇਲੇ ਕਹਿੰਦੇ ਖੁਰਦ ਬੁਰਦ ਹੋਈ ਆ, ਕਿਉਂਕਿ ਬੀੜ ਉਹਨਾਂ ਦੇ ਕੋਲ ਸੀਗੀ। ਔਰ ਆਲੂਵਾਲੀਆ ਜੱਸਾ ਸਿੰਘ, ਆਲੂਵਾਲੀਆ ਜੱਸਾ ਸਿੰਘ ਰਾਮਗੜੀਆ, ਇੱਦਾਂ ਦੇ ਸਾਡੇ ਉਸ ਵੇਲੇ ਲੀਡਰ ਸੀ। ਔਰ ਇਹਨਾਂ ਨੇ ਘੇਰਾ ਪਾਇਆ ਸੀਗਾ, ਜਿੰਨੀ ਸਿੱਖ ਸੰਗਤ ਸੀ ਗੱਡਿਆਂ ਦੇ ਉੱਤੇ ਘੋੜਿਆਂ ਦੇ ਉੱਤੇ ਉਹ ਤੁਰੇ ਜਾਂਦੇ ਸੀਗੇ, ਇਹ ਆਲੇ ਦੁਆਲੇ ਘੇਰਾ ਪਾਇਆ ਸੀਗਾ ਅਤੇ ਨਾਲ ਲੜਾਈ ਕਰਦੇ ਸੀ ਨਾਲ ਤੁਰਦੇ ਸੀਗੇ। ਬੜੀ ਹੈਰਾਨੀ ਦੀ ਗੱਲ ਆਉਂਦੀ ਆ, ਮੈਂ ਪੜ੍ਹਿਆ ਇੱਕ ਥਾਂ ਕਹਿੰਦੇ ਉੱਥੇ ਇੰਨਾ ਜ਼ਿਆਦਾ ਹਾਲ ਮਾੜਾ ਸੀ ਨਾ, ਇੱਕ ਬੰਨੇ ਮੁਗਲ ਨੇ, ਇੱਕ ਬੰਨੇ ਸਿੱਖ ਨੇ, ਪਾਣੀ ਪੀਣਾ ਆ, ਗਰਮੀਆਂ ਦੇ ਦਿਨ ਨੇ ਅਤੇ ਪਾਣੀ ਪੀਣ ਲਈ ਇੱਕ ਛਪੜੀ ਦੇ ਵਿੱਚ ਇੱਕ ਪਾਸਿਓਂ ਉਹ ਪਾਣੀ ਪੀ ਰਹੇ ਨੇ, ਇੱਕ ਪਾਸਿਓਂ ਉਹ ਪਾਣੀ ਪੀ ਰਹੇ ਨੇ, ਅਤੇ ਫਿਰ ਉੱਠ ਕੇ ਲੜਨਾ ਸ਼ੁਰੂ ਕਰ ਦਿੰਦੇ ਨੇ। ਇੱਦਾਂ ਦੀ ਸਿਚੁਏਸ਼ਨ ਸੀਗੀ ਉੱਥੇ। ਅਤੇ ਇਹ ਇਸ ਦੇ ਵਿੱਚੋਂ ਪਾਸ ਹੈ। ਅਤੇ ਇਹਦੇ ਵਿੱਚ ਵੀ ਦੇਖੋ, ਜਦੋਂ ਕਿਹਾ ਗਿਆ ਵੱਡੇ ਘੱਲੂਘਾਰ ਦੇ ਬਾਹਰ, ਇਹ ਵੀ ਗੱਲ ਹੋ ਗਈ ਕਿ ਸਿੱਖ ਤਾਂ ਹੁਣ ਖਤਮ ਹੋ ਗਏ, ਅਤੇ ਦੋ ਸਿੱਖ ਲੁਕੇ ਸੀ ਜਿਹੜੇ ਝਾੜੀਆਂ ਵਿੱਚ, ਉਹ ਕਹਿੰਦੇ ਸਿੱਖ ਰਾਜ ਤਾਂ ਨਹੀਂ ਖਤਮ ਹੋ ਸਕਦਾ। ਦੋ ਜਣੇ ਨੇ ਆਪਣਾ ਰਾਜ ਚਲਾ ਦਿੱਤਾ, ਬੋਤਾ ਸਿੰਘ ਅਤੇ ਜੱਤ ਸਿੰਘ ਨੇ, ਦੋਨਾਂ ਜਣਿਆਂ ਨੇ ਤਰਨ ਤਾਰਨ ਵਾਲੀ ਰੋਡ ਦੇ ਉੱਤੇ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਜਾਈਏ, ਉੱਥੇ ਉਹਨਾਂ ਦੋਵਾਂ ਨੇ ਮੋਰਚਾ ਲਾ ਕੇ ਰੱਖ ਦਿੱਤਾ ਔਰ ਚਿੱਠੀ ਭੇਜ ਦਿੱਤੀ ਜ਼ਕਰੀਆ ਖਾਨ ਨੂੰ, ਕਹਿੰਦੇ ਆ ਜਾ ਆ ਫੌਜ ਤਾਂ ਇੱਥੇ ਖੜੀ ਆ। ਅਤੇ ਉਦੋਂ ਕਹਿੰਦੇ 20-25 ਜਣੇ ਉਹਨਾਂ ਨੇ ਭੇਜੇ ਅਤੇ ਲੜਾਈ ਕੀਤੀ ਅਤੇ ਸ਼ਹੀਦ ਹੋਏ। ਸੋ ਇਹ ਸਾਡੀ ਕੌਮ ਆ, ਔਰ ਕੌਮ ਕਦੀ ਮਰਦੇ ਨਹੀਂ, ਪਰ ਕੌਮ ਉਦੋਂ ਮਰਦੀ ਆ ਜਦੋਂ ਸਾਡੇ ਅੰਦਰ ਸਾਡੇ ਮੁਖਬਰ ਬਹਿ ਜਾਂਦੇ ਆ। ਸਾਡੇ ਮੁਖਬਰ ਜਦੋਂ ਬਹਿ ਜਾਂਦੇ ਨਾ ਉਦੋਂ ਕੰਮ ਬਹੁਤ ਖਰਾਬ ਹੁੰਦਾ। 84 ਦੀ ਗੱਲ ਆਪਾਂ ਕੀਤੀ ਸੀ ਥੋੜ੍ਹੀ ਜਿਹੀ ਇਹਨਾਂ ਨੇ, 84 ਵਿੱਚ ਮੁਖਬਰ ਹਰ ਜਗ੍ਹਾ ਬਹਿ ਗਏ ਸੀਗੇ। ਕੀ ਟਕਸਾਲ ਲੈ ਲਓ, ਕੀ ਅਖੰਡ ਕੀਰਤਨੀ ਜਥਾ ਲੈ ਲਓ, ਕੀ ਬਾਕੀ ਸੰਸਥਾਵਾਂ ਲੈ ਲਓ। ਮੈਂ ਤਾਂ ਹੈਰਾਨ ਹਾਂ, ਕਈ ਸੰਸਥਾਵਾਂ ਦੇ ਵਿੱਚ ਇਹ ਵੀ ਮੈਂ ਸੁਣਿਆ ਕਿ ਪੰਜਾਂ ਪਿਆਰਿਆਂ ਦੇ ਸਾਹਮਣੇ ਕਿਸੇ ਨੇ ਆਣ ਕੇ ਕਬੂਲ ਕਰ ਲਿਆ ਵੀ ਮੈਂ ਆਹ ਕੰਮ ਕੀਤਾ, ਅਤੇ ਅਗਲੇ ਦਿਨ ਉਹਨੂੰ ਪੁਲਿਸ ਨੇ ਫੜ ਲਿਆ ਅਤੇ ਪੁਲਿਸ ਨੇ ਜਾ ਕੇ ਉਹ ਮੁੱਕਰਿਆ ਅਤੇ ਪੁਲਿਸ ਵਾਲੇ ਕਹਿੰਦੇ ਰਾਤੀ ਦੇ ਤੂੰ ਅੰਮ੍ਰਿਤ ਸੰਚਾਰ ਵਿੱਚ ਮੰਨ ਕੇ ਆਇਆ ਸੀਗਾ। ਮਤਲਬ ਇਹਦੇ ਤੋਂ ਜ਼ਿਆਦਾ ਨਿਗਾਰ ਕੀ ਹੋ ਸਕਦਾ। ਤੁਹਾਡੇ ਪੰਜਾਂ ਦੇ ਵਿੱਚ ਕੋਈ ਨਾ ਕੋਈ ਪੰਜਾਂ ਦੇ ਵਿੱਚੋਂ ਵੀ ਮੁਖਬਰ ਹੋ ਗਿਆ। ਇਹ ਸਾਡੇ ਹਾਲਾਤ ਸੀਗੇ, ਇਸ ਵੇਲੇ ਵੀ ਸਾਡੇ ਹਾਲਾਤ ਇਹ ਵੀ ਨੇ। ਇਸ ਵੇਲੇ ਜਿਹੜਾ ਵੀ ਥੋੜ੍ਹਾ ਵਜਾ, ਜਿੱਦਾਂ ਹੁਣ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ ਪੁਰੇਵਾਲ ਨੇ, ਕਿ ਆਪਾਂ ਨੂੰ ਖੜਨਾ ਚਾਹੀਦਾ। ਹੁਣ ਜਿੰਨੇ ਵੀ ਖੜਨ ਵਾਲੇ ਸੀ ਨਾ ਅੱਗੇ ਸਾਡੇ, ਉਹ ਸਾਰੇ ਤਾਂ ਬੀਜੇਪੀ ਵਿੱਚ ਚਲੇ ਗਏ ਨੇ। ਬੀਜੇਪੀ 'ਚ ਜਾਂਦੇ ਕਿਉਂ ਨੇ? ਡਰਾਉਂਦੇ ਆ, ਉਹ ED ਆ ਜੂਗਾ ਤੇਰੇ ਮਗਰ, ਤੈਨੂੰ ਕੈਦ ਕਰ ਦੂੰਗਾ, ਤੈਨੂੰ ਮੈਂ ਆਹ ਫੜ ਲੂੰਗਾ। ਜਿੰਨੇ ਵੀ ਸਾਡੇ ਕਹਿੰਦੇ ਘੋਂਦੇ ਲੀਡਰ ਸੀਗੇ ਨਾ, ਸਾਰੇ ਉੱਧਰ ਤੁਰੇ ਜਾ ਰਹੇ ਨੇ। ਹੁਣ ਉੱਥੇ ਕਰੇ ਯਕੀਨ ਕਿਤੇ ਕਰੋਗੇ, ਕੀ ਕਰੋਗੇ? ਇਹ ਹਾਲਾਤ ਹੋਏ ਪਏ ਨੇ ਸਾਡੇ, ਔਰ ਸਾਡੇ ਅੰਦਰ ਜਿਹੜੀ ਆ ਨਾ ਸੂਹੇ ਬਹੁਤ ਨੇ। ਅਸੀਂ ਕੋਈ ਗੱਲ ਕਿਤੇ ਕਰੀਏ ਨਾ, ਮਿੰਟਾਂ 'ਚ ਉੱਥੇ ਚਲੀ ਜਾਂਦੀ ਆ, ਉਹ ਫਿਰ ਅਗਲੇ ਛਕੰਜਾ ਕੱਢ ਲੈਂਦੇ, ਕੱਸ ਲੈਂਦੇ ਆ। ਸੋ ਇਸ ਵੇਲੇ ਵੀ ਹਾਲਾਤ ਕੋਈ ਬਹੁਤ ਵਧੀਆ ਨਹੀਂ ਹੈਗੀ। ਹੁਣ ਦੇਖੋ ਮਹਾਰਾਜ ਕੋ ਕਿਰਪਾ ਕਰੇ, ਆਪਾਂ ਅਰਦਾਸਾਂ ਕਰੀਏ ਕਿ ਸਤਿਗੁਰ ਸਾਡੀ ਮਦਦ ਕਰਨ, ਅਤੇ ਅਸੀਂ ਇਹਨਾਂ ਮੁਸੀਬਤਾਂ ਦੇ ਵਿੱਚੋਂ ਜਿਸ ਤਰ੍ਹਾਂ ਪਹਿਲਾਂ ਸਾਨੂੰ ਕੱਢਿਆ ਹੱਥ ਦੇ ਕੇ, ਹੁਣ ਵੀ ਸਾਨੂੰ ਗੁਰੂ ਸਾਹਿਬ ਕੱਢਣ, ਅਤੇ ਅਸੀਂ ਐਜ਼ ਕੌਮ ਤਰੱਕੀ ਕਰੀਏ। ਮੈਂ ਤਾਂ ਕਈ ਵਾਰ ਸੋਚਦਾ ਹਾਂ ਇਹ ਵੀ ਗੁਰੂ ਦੀ ਕਲਾ ਹੀ ਆ, ਜਿਹੜੇ ਅਸੀਂ ਇੱਥੇ ਆ ਗਏ ਹਾਂ। ਹੁਣ ਇੱਥੇ ਸਾਡੇ ਤੋਂ ਕੋਈ ਡਰ ਨਹੀਂ ਹੈਗਾ, ਕਮ ਸੇ ਕਮ ਅਸੀਂ ਕੁਛ ਸੋਚ ਤਾਂ ਸਕਦੇ ਹਾਂ, ਇੱਥੇ ਜੋ ਕਰਨਾ ਚਾਹੁੰਦੇ ਅਸੀਂ ਕਰ ਸਕਦੇ ਹਾਂ, ਸਾਨੂੰ ਕੋਈ ਡੱਕਦਾ ਹੈ ਨਹੀਂ। ਵਿਦਨ ਲਿਮਿਟ ਆਫ ਕੋਰਸ, ਇਹ ਨਹੀਂ ਵੀ ਉਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਨੂੰ ਵੈਸੇ ਹੁਣ ਪੁਲਿਸ ਪੜ ਲੈ, ਉਹ ਕੰਮ ਨਹੀਂ ਅਸੀਂ ਕਰਨਾ। ਪਰ ਵਿਦਨ ਲਿਮਿਟ ਜੇ ਅਸੀਂ ਸਾਡੀ ਜਿਹੜੀ ਆਵਾਜ਼ ਨੂੰ ਕੋਈ ਬੰਦ ਨਹੀਂ ਕਰਦਾ, ਆਵਾਜ਼ ਤਾਂ ਅਸੀਂ ਕਰ ਹੀ ਸਕਦੇ ਹਾਂ, ਕੋਈ ਜੇ ਐਕਟੀਵਿਟੀ ਆ ਵਿਦਨ ਲਿਮਿਟ ਅਸੀਂ ਉਹ ਵੀ ਕਰ ਸਕਦੇ ਹਾਂ। ਸੋ ਇਸ ਕਰਕੇ ਇਹ ਵੀ ਇੱਕ ਗੁਰੂ ਦੀ ਕਲਾ ਆ ਕਿ ਸਿੱਖਾਂ ਨੂੰ ਬਚਾਉਣ ਲਈ ਉਹ ਖੰਡਾ ਦਿੰਦਾ। ਜਦੋਂ ਬਾਬਾ ਨਾਨਕ ਜੀ ਨੇ ਕਿਹਾ ਸੀ ਨਾ, ਕਹਿੰਦੇ ਵੀ ਖਿੰਡ ਜਾਓ, ਉਜੜ ਜਾਓ, ਅਤੇ ਜਿਹੜੇ ਮਾੜੇ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਵਸੋ, ਤੁਸੀਂ ਵੱਸਦੇ ਰਹੋ, ਕਿਉਂਕਿ ਤੁਸੀਂ ਵੱਸਦੇ ਇਸ ਕਰਕੇ ਰਹੋ, ਜੇ ਤੁਸੀਂ ਮਾੜੇ ਆ ਬੰਦੇ, ਤੁਸੀਂ ਜਿੱਥੇ ਜਾਓਗੇ ਉੱਥੇ ਮਾੜਾ ਕੰਮ ਹੀ ਖਿਲਾਰਨਾ, ਕੋਈ ਪੁੱਠੀ ਮਾਤੀ ਦਓਗੇ। ਅਤੇ ਜਿਹੜੇ ਚੰਗੇ ਸੀ ਸੇਵਾ ਕਰਨ ਵਾਲੇ, ਉਹਨੂੰ ਕਹੇ ਤੁਸੀਂ ਖਿੰਡ ਜਾਓ। ਖਿੰਡਣ ਦਾ ਮਤਲਬ ਇਹ ਸੀ ਜਿੱਥੇ ਜਾਣਗੇ ਉੱਥੇ ਕੋਈ ਚੱਜ ਦਾ ਗੱਲ ਕਰਨਗੇ, ਉੱਥੇ ਸੰਗਤਾਂ ਜੋੜਨਗੇ, ਰੱਬ ਦੀ ਗੱਲ ਕਰਨਗੇ। ਸੋ ਮੈਂ ਕਹੂੰਗਾ ਇਹ ਵੀ ਕਲਾ ਹੀ ਆ ਜਿਹੜਾ ਸਤਿਗੁਰ ਨੇ ਸਾਡੇ 'ਤੇ ਮਿਹਰ ਕਰ ਦਿੱਤੀ ਆ। ਸਾਡੇ ਬਹੁਤ ਸੰਗਤ 84 ਦੇ ਬਾਅਦ ਬਾਹਰਲੇ ਮੁਲਕਾਂ ਵਿੱਚ ਆ ਗਈ ਆ, ਜਿਹਦੇ ਨਾਲ ਬਚਾਅ ਹੋ ਗਿਆ, ਨਹੀਂ ਤਾਂ ਉੱਥੇ ਤਾਂ ਕੌਮ ਨੂੰ ਉਹ ਸਾਰੇ ਨਸ਼ਟ ਕਰਨ ਨੂੰ ਫਿਰੇ ਹੋਏ ਸੀਗੇ। ਜਿੰਨੀ ਕੁ ਸੀਗੀ ਉਹਨੂੰ ਜਿੱਦਾਂ ਨਸ਼ਟ ਕੀਤਾ ਉਹ ਤੁਹਾਨੂੰ ਪਤਾ ਹੀ ਆ, ਨਸ਼ੇ ਲਾ ਦਿੱਤੇ, ਕੋਈ ਨਚਾਰ ਬਣਾ ਦਿੱਤੇ, ਕੁਝ ਕੁਰੀਤੀਆਂ ਦੇ ਦਿੱਤੀਆਂ, ਕੋਈ ਡੌਰੀ ਦਾ ਚੱਕਰ ਚੱਲ ਗਿਆ। ਹੁਣ ਜਾਈਏ ਤੇ ਹੈਰਾਨ ਹੋਈਦਾ ਕਿ ਪਿੰਡਾਂ ਵਿੱਚ ਕੋਈ ਦਸਤਾਰ ਵਾਲਾ ਬੱਚਾ ਹੀ ਨਹੀਂ ਲੱਭਦਾ। ਮੈਂ ਗਏ, ਅਸੀਂ ਮੇਰਾ ਪੋਤਾ ਸੀ ਨਾਲ, ਜਸ ਗੋਬਿੰਦ ਸਿੰਘ ਨਾਲ ਮੇਰੀ ਪੋਤੀ ਸੀ, ਅਤੇ ਮੈਂ ਕਿਹਾ ਚਲੋ ਤੁਹਾਨੂੰ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਇੱਧਰ ਸਾਰਾ ਘੁੰਮਾ ਕੇ ਲਿਆਉਂਦੇ ਹਾਂ, ਤੁਹਾਨੂੰ ਹਿਸਟਰੀ ਦੱਸੀਏ। ਅਤੇ ਅਸੀਂ ਚਮਕੌਰ ਸਾਹਿਬ ਜਿੱਦਾਂ ਜਾਣਾ ਸੀ, ਅਤੇ ਇਹਨਾਂ ਨੇ ਚੋਲੇ ਪਾਏ, ਉੱਤੋਂ ਦੀਆਂ ਕਿਰਪਾਨਾਂ ਪਾਈਆਂ ਵੱਡੀਆਂ, ਜਿਹੜੀ ਇੰਨੀ ਕੁ ਹੁੰਦੀ ਆ, ਅਤੇ ਦਸਤਾਰਾਂ ਬੰਨੀਆਂ ਅਤੇ ਚਲੇ ਗਏ। ਜਦੋਂ ਅਸੀਂ ਚਮਕੌਰ ਸਾਹਿਬ ਗਏ, ਸਾਨੂੰ ਇੱਕ ਵੀ ਬੰਦਾ, ਇੱਕ ਵੀ ਇਹਨਾਂ ਦੀ ਉਮਰ ਦਾ ਬੱਚਾ ਮਿਲਿਆ ਨਹੀਂ ਕਿ ਜਿਹੜਾ ਚੋਲੇ ਵਿੱਚ ਹੋਵੇ, ਜਾਂ ਜਿਹਨੇ ਦਸਤਾਰ ਬੰਨੀ ਹੋਵੇ ਇੱਦਾਂ ਦੀ। ਅਸੀਂ ਹੈਰਾਨ ਹੋ ਗਏ, ਮੈਂ ਕਿਹਾ ਦੇਖੋ ਆਹ ਗੁਰੂ ਦੀ ਨਗਰੀ ਆ, ਜਿੱਥੇ ਸਾਡਾ ਚਮਕੌਰ ਸਾਹਿਬ, ਜਿੱਥੇ ਅਸਾਵੀਂ ਜੰਗ ਲੜੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ, 40 ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕੀਤਾ, ਅਤੇ ਸਾਡਾ ਇਤਿਹਾਸ, ਔਰ ਸਾਨੂੰ ਇੱਥੇ ਕੋਈ ਸਿੱਖੀ ਸਰੂਪ ਨਹੀਂ ਦਿਸ ਰਿਹਾ। ਬੜਾ ਹੀ ਦਿਲ ਦੁਖੀ ਹੋਇਆ, ਬੜੀ ਅਜੀਬ ਦੀ ਸਥਿਤੀ ਹੋਈ ਆ। ਪਰ ਉਹ ਜਿਹੜੇ ਬਚ ਕੇ ਇੱਥੇ ਆ ਗਿਆ, ਇੱਥੇ ਸਿੱਖੀ ਸਰੂਪ ਹੈਗਾ, ਇੱਥੇ ਸਾਨੂੰ ਕਦੀ ਕਿਸੇ ਨੇ ਨਹੀਂ ਮਨੇ ਕੀਤਾ ਵੀ ਤੁਸੀਂ ਇਹ ਦਾੜਾ ਖੁੱਲ੍ਹਾ। ਮੈਂ ਦੁਬਾਰਾ ਜਦੋਂ ਆਇਆ 1994 'ਚ ਆਇਆ, ਰਜਿੰਦਰ ਸਿੰਘ ਉਹਨਾਂ ਦੇ ਕੋਲ ਹੀ ਆਇਆ ਮੈਂ, ਅਤੇ ਜਦੋਂ ਮੈਂ ਪੜ੍ਹਦਾ ਸੀ 73 ਦੇ ਵਿੱਚ, ਮੈਂ PhD ਕਰਨ ਆਇਆ ਬਰਮਿੰਗਮ ਯੂਨੀਵਰਸਿਟੀ ਵਿੱਚ, 76 ਵਿੱਚ ਮੈਂ PhD ਕੀਤੀ, ਇਸੇ ਤਰ੍ਹਾਂ ਮੇਰੀ ਦਾੜੀ ਖੁੱਲ੍ਹੀ ਸੀ। ਮੈਂ ਸਾਰੀ ਦੁਨੀਆਂ 'ਤੇ ਸਰਵਿਸ ਕੀਤੀ ਆ, ਮੇਰੇ ਅਫਰੀਕਾ ਚ ਅਮਰੀਕਾ ਚ ਕੋਈ ਕੰਟਰੀ ਲੈ ਲਓ ਜਿੱਥੇ ਮੈਂ ਮੇਰੇ ਪ੍ਰੋਜੈਕਟ ਨਹੀਂ ਸੀ ਹੈਗੇ ਤੇ ਮੈਂ ਇਸੇ ਰੂਪ ਚ ਜਾਂਦਾ ਰਿਹਾ, ਮੈਨੂੰ ਕਦੀ ਸ਼ਰਮ ਨਹੀਂ ਆਈ। ਤੇ ਇੰਡੀਆ ਵਿੱਚ ਤੁਸੀਂ ਜਾਓ ਤੇ ਜਿਨ੍ਹਾਂ ਨੇ ਦਾੜੀ ਖੁੱਲੀ ਹੁੰਦੀ ਸੀ ਨਾ, ਅਸੀਂ ਪੜ੍ਹਦੇ ਹੁੰਦੇ ਸੀ ਖਾਲਸਾ ਕਾਲਜ ਅੰਮ੍ਰਿਤਸਰ ਜਾਂ ਆਪਣੇ ਸਕੂਲ ਚ ਪੜ੍ਹਨਾ, ਜਿਹਨੇ ਦਾੜੀ ਖੁੱਲੀ ਹੋਣੀ ਉਹਨੂੰ ਕਹਿੰਦੇ ਇਹ ਗਿਆਨੀ ਆ, ਮਖੌਲ ਕਰਦੇ ਸੀ, ਕਹਿੰਦੇ ਇਹ ਗਿਆਨੀ, ਉਹਦਾ ਨਾਂ ਹੀ ਗਿਆਨੀ ਪਾ ਦੇਣਾ। ਮਤਲਬ ਇਹ ਹਾਲਾਤ ਆ ਸਾਡੇ, ਤੇ ਅਸੀਂ ਤੇ ਇੱਥੇ ਆ ਕੇ ਕਮ ਸੇ ਕਮ ਦਾੜੀਆਂ ਖੋਲ ਕੇ ਤੇ ਤੁਰੇ ਫਿਰਨ ਡਏ ਆ, ਦਸਤਾਰਾਂ ਤੇ ਮੰਨੀ ਫਿਰਦੇ ਆ। ਇਹ ਪਰਾਵਾ ਤੇ ਅਸੀਂ ਸਾਂਭ ਲਿਆ ਨਾ, ਤੇ ਇਹ ਵੀ ਇੱਕ ਮੈਂ ਕਹੂੰਗਾ ਉਹਦੀ ਬਖਸ਼ਿਸ਼ ਆ। ਚਲੋ ਕੁਛ ਵੀ ਹੋਵੇ, ਆਪਾਂ ਨੂੰ ਇਤਿਹਾਸ ਜਿਹੜਾ ਉਹ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਇਤਿਹਾਸ ਦੇ ਬਿਨਾਂ ਅਸੀਂ ਗੋ ਬੈਕ ਨਹੀਂ ਕਰ ਸਕਦੇ ਵੀ ਉਸ ਵੇਲੇ ਕੀ ਸਿਚੁਏਸ਼ਨ ਸੀ, ਉਹ ਤੋਂ ਕੀ ਲਰਨਿੰਗ ਹੋਣੀ ਆ, ਇਸ ਪ੍ਰੋਸੈਸ ਤੋਂ ਆਪਾਂ ਲਰਨ ਕੀ ਕਰਨਾ। ਜਦੋਂ ਜਦੋਂ ਵੀ ਇਤਿਹਾਸ ਦੇ ਵਿੱਚ ਸਿੱਖਾਂ ਤੇ ਭੀੜ ਬਣੀ ਆ, ਸਿੱਖ ਤਗੜੇ ਹੋ ਕੇ ਨਿਕਲੇ ਨੇ, ਉਹਨਾਂ ਨੇ ਉਸ ਭੀੜ ਤੋਂ ਸਿੱਖਿਆ ਲਈ ਵੀ ਇਸ ਭੀੜ ਕਿਉਂ ਹੋਈ ਔਰ ਇਸ ਭੀੜ ਦਾ ਮੁਕਾਬਲਾ ਅਸੀਂ ਕਿੱਦਾਂ ਕੀਤਾ ਤੇ ਗਾਂਹ ਫਿਊਚਰ ਚ ਕਿੱਦਾਂ ਜਾਣਾ, ਏਦਾਂ ਸੋਚਦੇ ਸੀ ਹਮੇਸ਼ਾ। ਬਹਿ ਜਾਂਦੇ ਸੀ, ਸਰਬੱਤ ਖਾਲਸਾ ਹੁੰਦਾ ਸੀਗਾ ਔਰ ਸਰਬੱਤ ਖਾਲਸਾ ਦੇ ਵਿੱਚ ਵਿਚਾਰਾਂ ਹੁੰਦੀਆਂ ਸੀ, ਕਈ ਕਈ ਦਿਨ ਵਿਚਾਰਾਂ ਹੁੰਦੀਆਂ ਸੀਗੀਆਂ, ਜਿੱਦਾਂ ਅੱਜ ਕੱਲ ਸੈਮੀਨਾਰ ਲੱਗਦੇ ਨੇ, ਕਾਨਫਰੰਸਿਸ ਹੁੰਦੀਆਂ, ਏਦਾਂ ਕਾਨਫਰੰਸਿਸ ਹੁੰਦੀਆਂ ਸੀਗੀਆਂ। ਬੁੰਗੇ ਬਣੇ ਸੀਗੇ, ਬੁੰਗਿਆਂ ਵਿੱਚ ਰਹਿੰਦੇ ਸੀ, ਕਈ ਕਈ ਦਿਨ ਵਿਚਾਰਾਂ ਚੱਲਦੀਆਂ ਰਹਿੰਦੀਆਂ ਤੇ ਜੋ ਕੰਸੈਂਸਿਸ ਦੇ ਨਾਲ ਡਿਵੈਲਪ ਹੁੰਦਾ ਸੀ ਉਹਨੂੰ ਫਿਰ ਉਹ ਫੋਲੋ ਕਰਦੇ ਸੀਗੇ। ਹੁਣ ਤੇ ਆਪਾਂ ਕੰਸੈਂਸਿਸ ਕਰਕੇ ਵੀ ਮੁੱਕਰ ਜਾਂਦੇ ਹਾਂ, ਜਿਸ ਕਰਕੇ ਅਸੀਂ ਮਾਰ ਖਾ ਜਾਂਦੇ ਹਾਂ। ਸੋ ਇਹ ਸਾਨੂੰ ਬੈਕ ਆਉਣਾ ਪੈਣਾ, ਉੱਤੇ ਇਹ ਲੈਸਨ ਲਰਨ ਕਰਨਾ ਪੈਣਾ ਸਾਨੂੰ, ਘੱਲੂ ਘਾਰਿਆਂ ਦੇ ਵਿੱਚੋਂ ਲੈਸਨ ਕੀ ਮਿਲਿਆ, 84 ਦੇ ਵਿੱਚ ਜੋ ਕੁਛ ਹੋਇਆ ਸਾਡੇ ਨਾਲ, ਉਹ ਤੋਂ ਬਾਅਦ ਅਸੀਂ ਵਿਚਾਰ ਹੀ ਨਹੀਂ ਕੀਤੀ ਵੀ ਅਸੀਂ ਕੀ ਕਰਨਾ, ਕੌਮ ਨੂੰ ਸੇਧ ਹੀ ਨਹੀਂ ਦਿੱਤੀ, ਇੱਥੇ ਅਸੀਂ ਮਾਰ ਖਾ ਰਹੇ ਹਾਂ। ਤੇ ਜੇ ਇਹ ਆਪਾਂ ਕਰਾਂਗੇ ਤੇ ਗੁਰੂ ਸਾਡੇ ਨਾਲ ਆ। ਮੈਂ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਭਾਈ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ, ਭਾਈ ਸਾਹਿਬ ਜੀ ਆਨੰਦ ਸਾਹਿਬ ਦਾ ਪਾਠ ਜਾਂ ਜੋ ਵੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਉੱਦਾਂ ਕਰ ਲਓ, ਤੇ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜੇ ਮੈਂ ਕੁਛ ਵੱਧ ਘੱਟ ਬੋਲ ਗਿਆ ਹਾਂ ਤੇ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣੇ ਆਈਆਂ, ਸਭ ਦੋਤਾਂ ਗਾਵੁ ਹਰੀ ਕੇਰਾ ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋਕੋ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਾ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਸ਼ ਉਹ ਪਾਵੇ, ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਬਾਜੇ ਸਭ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਾ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਬੜਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਚ ਸਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸਬਦ ਬਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਰ ਜਨ ਕਉ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ। ਆਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਹੈ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਧੋ ਦਾਈ ਦਾਇਆ ਖੇਲੇ ਸਗਲ ਜਾਗਤ, ਚਗਿਆਈਆ ਬਰਿਆਈਆ ਬਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗੈ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗੈ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੂੰ ਠਾਕੁਰ ਤੁਮ ਪੈਰਦਾਸ ਜੀਓ ਪਿੰਡ

ਅਰਦਾਸ ਅਦਾ ਕੁਰਬਾਨੀ। ਵਾਹਿਗੁਰੂ ਜੀ ਤੁਦ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ, ਤਾ ਕੋ ਬਿਘਨ ਕਹੁ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਇਸੇ ਅੱਗੇ ਨਾਨਕਾ ਖਲੇ ਪੀਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ, ਨੌ ਨਿਧ ਆਵੇ ਧਾਏ, ਸਭ ਥਾਏ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਪੰਥ ਦੇ ਵਾਲੀ ਸਤਿਗੁਰ ਜੀ, ਉਹ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਤ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਤਰਖੜੀਆਂ ਤੇ ਚੜ੍ਹੇ ਤਾਨੇ ਆਰਿਆਂ ਨਾਲ ਚਰਾਏ, ਦੇਗਾਂ ਵਿੱਚ ਉਬਾਲੇ ਗਏ ਜਿੰਦੇ ਜੰਡਾਂ ਨਾਲ ਬਣ ਕੇ ਸਾੜੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਗੁਰਧਾਮਾਂ ਦਾ ਧਿਆਨ ਧਰ ਵੱਲੋ ਜੀ ਵਾਹਿਗੁਰੂ। ਬਿਰਥ ਮੈਂ ਸਰਬੱਤ ਖਾਲਸਾ ਜੀ ਕਾ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕਬੂਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਆਪਣੇ ਪੰਥ ਤੇ ਸਦਾ ਸਹਾਇ ਦੇ ਤਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ, ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਉਟਿਆਂ ਦੀ ਉੱਠ ਸਤਿਗੁਰੂ, ਨੇ ਆਸਰਿਆਂ ਦੇ ਆਸਰ ਸਤਿਗੁਰੂ ਜੀਓ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਅਰਜੋਈ ਪਾਤਸ਼ਾਹ ਜੀ ਸੁਣੋ ਬੇਨਤੀ, ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕਿ ਕੰਨ ਕਰਾਵਣ ਹਾਰੇ ਪਾਤਸ਼ਾਹ ਜੀਓ। ਆਪ ਦੀਆਂ ਕਿਰਪਾ ਬਖਸ਼ਾ ਮੇਰਾ ਕੀਤਾ ਪਾਤਸ਼ਾਹ ਜੀਓ, ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ, ਆਪ ਜਾ ਕੁਟਾਨ ਕੁਟਾਨ ਸ਼ੁਕਰਾਨਾ ਪਾਤਸ਼ਾਹ ਜੀ, ਆਪ ਪਵਿੱਤਰ ਹਾਜ਼ਰ ਸੱਚੇ ਪਾਤਸ਼ਾਹ ਜੀਓ, ਹਫਤਾਵਾਰੀ ਦੀਵਾਨ ਸਜਾ ਸਜੇ ਦੀਵਾਨਾ ਪਾਤਸ਼ਾਹ ਜੀਓ, ਆਪ ਜੀ ਨੇ ਬਖਸ਼ਾ ਕੀਤੀ ਪਾਤਸ਼ਾਹ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜੋਪੀਏ ਲਾਏ ਧਿਆਨ ਸੱਚੇ ਪਾਤਸ਼ਾਹ, ਆਪ ਜੀ ਕੀਰਤਨ ਦੀ ਦਾਤਾਂ ਬਖਸ਼ੀਆਂ ਪਾਤਸ਼ਾਹ ਜੀਓ,
ਬਾਣੀ ਪੜ੍ਹਦਿਆਂ ਸੁਣਿਆ ਅਤੇ ਸੱਚੇ ਪਾਤਸ਼ਾਹ ਜੀਓ ਛੋਟਾ ਘੱਲੂ ਘਾਰਾ ਦੇ ਵਿਚਾਰਾਂ ਕਰਦਿਆਂ ਸੱਚੇ ਪਾਤਸ਼ਾਹ ਜੀਓ ਆਪਦਿਆਂ ਨਵਾਣੇ ਸੇਵਕਾਂ ਨੂੰ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਪਾਤਸ਼ਾਹ ਕਿਰਪਾ ਕਰਨੀ ਮਿਹਰ ਕਰਨੀ ਪਾਤਸ਼ਾਹ ਜੀਓ ਇਹ ਸੱਚੇ ਪਾਤਸ਼ਾਹ ਆਪਣਾ ਮਿਹਰ ਭਰਦਾ ਖਰਾਤ ਰੱਖ ਕੇ ਸਿੱਖੀ ਸਿੱਖ ਬਚਾਉਣਾ ਸੱਚੇ ਪਾਤਸ਼ਾਹ ਆਪਣੀ ਸਿੱਖੀ ਵਧਾਉਣੀ ਬੱਚਿਆਂ ਵਾਸਖਾਂ ਨੂੰ ਗੁਰਸਿੱਖਾਂ ਬਾਰੇ ਰਹਿਣੀ ਕਹਿਣੀ ਸਿਆਣੀ ਬਖਸ਼ੇ ਪਾਤਸ਼ਾਹ ਜੀ ਕਿਰਪਾ ਕਰਨੀ ਮਿਹਰ ਕਰਨੀ ਪਾਤਸ਼ਾਹ ਅਸੀਂ ਖੱਤੇ ਬਹੁਤ ਕਵਾਮ ਦੇ ਅੰਤ ਨਾ ਪਾਰਾ ਵਾਰ ਔਰ ਕਿਰਪਾ ਕਰਕੇ ਬਖਸ਼ ਰਹੋ ਓ ਪਾਪੀ ਬੜ ਗੁਣਾਹਗਾਰ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ ਦਇਆ ਕਰੋ ਕੁਛ ਮੇਰੋ ਬਾਬੋ ਡੁੱਬਦੇ ਪੱਥਰ ਤਾਰੇ ਜੀਵੜਾ ਗਨ ਬਰਾਬਰ ਤੱਪੇ ਭੀਤਰ ਵੱਗੇ ਕਾਤੀ ਪ੍ਰਣਵਤ ਨਾਨਕੋ ਕੁ ਪਛਾਣੇ ਸੁੱਖ ਹੋਵੇ ਦਿਨ ਰਾਤੀ ਪਾਤਸ਼ਾਹ ਕਿਰਪਾ ਬਖਸ਼ਾ ਮੇਰਾ ਕਾਨੀਆਂ ਆਈਆਂ ਸੰਗਤਾਂ ਦੀਆਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਪਾਤਸ਼ਾਹ ਕਾਦਮ ਕੰਮ ਲੇਖੇ ਲਾਉਣਾ ਕੀ ਤਹ ਭੇਟਾ ਦਰ ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡਾ ਆ ਗਏ ਹੋਵੇ ਲੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਸਰਮਨ ਦਾਨ ਦਾਨ ਤਾਹੇ ਗੁਰ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਪਾਤਸ਼ਾਹ ਬਖਸ਼ਾਂ ਕਰੀ ਮਹਿਬਲੇ ਜਮਾਨਾ ਸਮਾਪਤੀ ਪਾਤਸ਼ਾਹ ਨੇ ਆਪਦੇ ਪਵਿੱਤ ਚਰਨਾਂ ਵਿੱਚ ਪੰਚਮ ਕੜਾਹ ਪ੍ਰਸਾਦੀ ਦੇਗ ਹਾਜ਼ਰੀ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੱਚੇ ਪਾਤਸ਼ਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਸੱਚੇ ਪਾਤਸ਼ਾਹ ਜੀਓ ਆਪਣਾ ਅਲਾਹੀ ਹੁਕਮ ਬਖਸ਼ ਸੰਗਤਾਂ ਨੂੰ ਅਸੀਸਾਂ ਬਖਸ਼ੋ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ

ਮਿਲੇਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੇ ਸੀਸ ਸੋ ਹਮਰੀ ਰਖਸ਼ਿਆ ਕਰੇ ਗੁਰੂ ਕਲਗੀ ਧਾਰ।

ਉਰ ਰਹੋ ਸਰਬਤੁਰ ਮੈਂ ਨਾਨਕ ਹਰ ਰੰਗ ਰਾਚ ਵੇਖਣ ਸੁਣਨ ਸੁਮਾਵਨੋ ਮਨ ਮੈਂ ਦ੍ਰਿੜੀਏ ਸਾਚ ਉਰ ਰਹੋ ਸਰਬਤੁਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਣ ਗਾਈਐ ਸਭ ਅੰਤਰ ਸੋਈ ਕਾਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ ਖਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬਹਿਰਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋਭ ਜਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋਭ ਜਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਨੇ ਬਖਸ਼ਿਆ ਕੀਤੀਆਂ ਆਤਾ ਬਾਰੀ ਦੀਵਾਨ ਬਖਸ਼ੇ ਸੰਗਤਾਂ ਨੇ ਸੱਚੇ ਪਾਤਸ਼ਾਹ ਕੀਤੇ ਹਨ ਸੱਚੇ ਪਾਤਸ਼ਾਹ ਕੁਟਾਣਿਕ ਸ਼ੁਕਰਾਨਾ ਪਾਤਸ਼ਾਹ ਜੀ ਦਾ ਅਤੇ ਬਾਕੀ ਜਿਹਨਾਂ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਦੇਗਾਂ ਲੰਗਰਾਂ ਵਾਸਤੇ ਮਾਇਆ ਆਈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸੱਚੇ ਪਾਤਸ਼ਾਹ ਬਖਸ਼ੇ ਕਰਨ ਸਰਦਾਰ ਹਰਪਾਲ ਸਿੰਘ ਦੇਗ ਵਾਸਤੇ 10 ਪਾਉਂਡ ਗੁਰਬਿੰਦ ਲਾਲ ਸਿੰਘ 5 ਪਾਉਂਡ ਬੀਬੀ ਅੰਮ੍ਰਿਤ ਕੌਰ ਤੰਦਰੁਸਤ ਵਾਸਤੇ 10 ਪਾਉਂਡ ਭਾਈ ਰਾਮ ਸਿੰਘ ਜੀ ਦੇਗ ਵਾਸਤੇ 5 ਪਾਉਂਡ ਪ੍ਰੇਮ ਸਿੰਘ ਚੱਕਾ ਚੜ੍ਹਦੀ ਕਲਾ ਵਾਸਤੇ 11 ਪਾਉਂਡ ਗੁਪਤ ਸੇਵਾ 10 ਪਾਉਂਡ ਗੁਪਤ ਪਰਿਵਾਰ ਚੜ੍ਹਦੀ ਕਲਾ ਵਾਸਤੇ 20 ਪਾਉਂਡ ਅਮਰ ਸਿੰਘ ਦੇ ਜਨਮਦਿਨ ਖੁਸ਼ੀ ਵਿੱਚ 11 ਪਾਉਂਡ ਧਨਵੀਰ ਕੌਰ ਲਈ ਅਰਦਾਸ 5 ਪਾਉਂਡ ਹਾਜ਼ਰ ਕਰਦੇ ਹਾਂ ਜਿਹਨਾਂ ਖਜ਼ਾਨਿਆਂ ਜੋ ਮਾਇਆ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨਾ ਗੁਰਸਿੱਖੀ ਜੀਵਨ ਬਚਣਾ ਗੁਰਸਾ ਕਮਾਈ ਰਿਆਣੀ ਕਹਿਣੀ ਸਾਣੀ ਬਖਸ਼ ਸੱਚੇ ਪਾਤਸ਼ਾਹ ਬਖਸ਼ ਕਰੇ ਬਹੁਤ ਸੱਚੇ ਪਾਤਸ਼ਾਹ ਧੰਨਵਾਦ ਹੈ ਇਸ ਵੇਲੇ ਦੀਵਾਨਾਂ ਦੀ ਸਮਾਪਤੀ ਹੈ ਜੀ ਮੋਈਆਂ ਭੁੱਲਾਂ ਦੀ ਖਮਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

get through the fire.

ਸਿਹਾ ਘਾਲੇ ਘਾਲਣਾ ਦੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਦਰਗਾਹ।

नित नित विद्या सुमाल प्रीतम

सहजे रस रसै

Gurem

गुरमुख हर गुण गाए रंग रंगे

ஞானமுக்கு பரம புலானா நாட்டிசு ராங்குகே.

Vaheguru, Vaheguru, Vaheguru, Vaheguru, Vaheguru.

ਰਾਤੀ ਦਿਨ ਸੁਹੇਲਿਆ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪਾਸ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਥੋੜ੍ਹਾ ਥੋੜ੍ਹਾ ਅੱਗੇ ਆਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।

ਹਰਨਾਖਸ਼ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾ ਸੰਤ ਜਨਾ ਕੇ